0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5872102 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਸਤੰਬਰ ਮਹੀਨੇ ਦੀ 10 ਤਰੀਕ ਸੰਨ 2026 4:09 ਹੋ ਰਹੇ ਨੇ ਤੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਕੁਲਵਿੰਦਰ ਉੱਕੀ ਪ੍ਰੋਗਰਾਮ ਪੇਸ਼ ਕਰਨਗੇ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਇਸ ਪ੍ਰੋਗਰਾਮ ਵਿੱਚ ਬੜੀਆਂ ਅਹਿਮ ਖਬਰਾਂ ਤੇ ਚਰਚਾ ਕਰਨੀ ਹੈ। ਚਰਚਾ ਤੋਂ ਪਹਿਲਾਂ ਖਬਰਾਂ ਤੇ, ਚਰਚਾ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲਬਾਤ ਕਰ

ਲਈਏ ਜੀ। ਇਸ ਵੇਲੇ ਕੈਲਗਰੀ ਵਿੱਚ ਮੌਸਮ ਬਦਲਿਆ ਹੋਇਆ, ਸਵੇਰ ਤੋਂ ਬਾਰਿਸ਼ ਦਾ ਮਾਹੌਲ, ਬਦਲਵਾਈ 11 ਡਿਗਰੀ ਸੈਲਸੀਅਸ ਹੈ ਟੈਂਪਰੇਚਰ, ਤੇ ਬਾਰਿਸ਼ ਰੁਕ ਰੁਕ ਕੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸਵੇਰ ਤੋਂ ਹੀ ਹੋ ਰਹੀ ਹੈ। ਰਾਤ ਨੂੰ 5 ਡਿਗਰੀ, ਕੱਲ ਨੂੰ ਦਿਨ ਵੇਲੇ 12 ਤੇ ਰਾਤ ਨੂੰ 3 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ 12 ਤੇ 4, ਫਿਰ 11 ਤੇ 6, ਫਿਰ 13 ਤੇ 5 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਜੀ। ਸੋ ਮੌਸਮ ਬਦਲ ਰਿਹਾ, ਤੇ ਇਸ ਬਦਲਦੇ ਮੌਸਮ ਦੇ ਵਿੱਚ ਸਾਨੂੰ ਵੀ ਥੋੜਾ ਜਿਹਾ ਬਦਲਣ ਦੀ ਲੋੜ ਹੈ, ਆਪਣੇ ਆਪ ਨੂੰ ਹੋਰ ਆਰਗੇਨਾਈਜ਼ਡ ਕਰਨ ਦੀ ਲੋੜ ਹੈ। ਇੱਕ ਤੇ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਸਕੂਲ ਖੁੱਲ੍ਹ ਗਏ ਨੇ ਛੁੱਟੀਆਂ ਤੋਂ ਬਾਅਦ, ਡਰਾਈਵਿੰਗ ਹੈਬਿਟਸ ਜਿਹੜੀਆਂ ਨੇ ਉਹਨਾਂ ਨੂੰ ਸੁਧਾਰ ਲੈਣ ਤੇ ਧਿਆਨ ਦੇਣਾ ਚਾਹੀਦਾ ਸਾਨੂੰ। ਡਰਾਈਵਿੰਗ ਹੈਬਿਟਸ ਸਾਡੀਆਂ ਠੀਕ ਠਾਕ ਰਹਿਣ ਤੇ ਰਿਮਾਈਂਡ ਕਰਾਉਂਦੇ ਰਹੀਏ ਆਪਣੇ ਸਾਰਿਆਂ ਨੂੰ ਕਿ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਸਕੂਲ ਖੁੱਲ੍ਹਦੇ ਨੇ ਤਾਂ ਬੱਚਿਆਂ ਦੀ ਸੁਰੱਖਿਆ, ਸੇਫਟੀ ਸਾਡੀ ਜ਼ਿੰਮੇਵਾਰੀ ਹੈ, ਕਾਮਨ ਜ਼ਿੰਮੇਵਾਰੀ ਹੈ। ਸੋ ਮੌਸਮ ਦਾ ਕੋਈ ਪਤਾ ਵੀ ਨਹੀਂ ਹੈ ਕਿ ਕਿਹੜੇ ਵੇਲੇ ਬਦਲ ਜਾਵੇ ਤੇ ਹਾਲਾਤ ਇੱਥੇ ਸਨੋ ਵਾਲੇ ਬਣ ਜਾਣ। ਸਤੰਬਰ ਮਹੀਨੇ ਦੀ ਇਹ 1st ਤਰੀਕ ਹੈ, ਜਿਹੜੇ ਦਿਨ ਮਿਲ ਜਾਣ ਉਹੀ ਬੋਨਸ ਦਿੰਦੇ ਤੇ ਇਸ ਵਾਰੀ ਡੇ ਲਾਈਟ ਸੇਵਿੰਗ ਟਾਈਮ ਜਿਹੜਾ ਹੈ ਉਹ ਬਦਲੀ ਨਹੀਂ ਹੋਵੇਗਾ। ਕੈਨੇਡਾ ਦੇ ਵਿੱਚ ਪ੍ਰਚਲਨ ਇਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ ਕਿ ਜੋ ਘੜੀ ਦੀਆਂ ਸੂਈਆਂ ਦੋ ਵਾਰੀ ਸਾਲ 'ਚ ਅਸੀਂ ਛੇੜਦੇ ਹਾਂ ਤੇ ਨਵੰਬਰ 1 ਨੂੰ ਵੈਸੇ ਹੁੰਦਾ ਹੈ, ਤੇ ਇਸ ਨਵੰਬਰ 1 ਵਾਲੇ ਦਿਨ ਨੂੰ ਇਸ ਵਾਰੀ ਕੋਈ ਓਬਜ਼ਰਵ ਕਰਨ ਦੀ ਲੋੜ ਨਹੀਂ ਹੈ। ਅਲਬਰਟਾ ਉੱਥੇ ਰਹੇਗਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਪਰਮਾਨੈਂਟ ਈਅਰ ਅਰਾਊਂਡ ਡੇ ਲਾਈਟ ਟਾਈਮ ਜਿਹੜਾ ਫਿਕਸ ਕਰ ਦਿੱਤਾ ਗਿਆ। ਸਸਕੈਚੂਨ ਤੇ ਯੂਕੋਨ ਵਾਲੇ ਪਹਿਲਾਂ ਹੀ ਨਹੀਂ ਕਰਦੇ, ਅਮਰੀਕਾ ਦੇ ਵਿੱਚ ਵੀ ਕੁਛ ਜਗ੍ਹਾ ਜਿਹੜੀਆਂ ਨੇ ਉਹਨਾਂ ਤੇ ਅਬਜ਼ਰਵ ਨਹੀਂ ਕੀਤਾ ਜਾਂਦਾ। ਸੋ ਅਲਬਰਟਾ ਵਿੱਚ ਇਸ ਵਾਰੀ ਘੜੀਆਂ ਨੂੰ ਪਿੱਛੇ ਨਹੀਂ ਕੀਤਾ ਜਾਵੇਗਾ, ਇੱਥੇ ਰਹੇਗਾ। ਸੋ ਥੋੜਾ ਜਿਹਾ ਫਰਕ ਨਜ਼ਰ ਆਵੇਗਾ ਜੋ ਬਿਲਕੁਲ ਕ੍ਰਿਸਮਸ ਦੇ ਲਾਗੇ ਛਾਗੇ ਜਾ ਕੇ ਜੋ 4:15 ਵਜੇ ਹਨੇਰਾ ਹੋ ਜਾਂਦਾ, ਉਹ 5 ਵਜੇ ਹੋਵੇਗਾ ਜੀ ਹੁਣ। ਸੋ ਸਾਨੂੰ ਫਰਕ ਨਜ਼ਰ ਆਵੇਗਾ ਉਸ ਚੀਜ਼ ਦਾ। ਰੇਡੀਓ ਸਰਸੰਗਮ 94.7 FM ਤੇ ਇਹ ਅਪਡੇਟਸ ਤੇ ਦਿੰਦੇ ਰਹਾਂਗੇ। ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਉਹਨਾਂ ਦੀ ਜ਼ਰਾ ਗੱਲ ਕਰ ਲੈਂਦੇ ਹਾਂ। ਮਾਰਕੀਟਸ ਦੀ ਗੱਲ ਕਰਾਂਗੇ, ਲੇਕਿਨ ਡੋਨਲਡ ਟਰੰਪ ਵਾਲੀ ਕਹਾਣੀ ਸਾਨੂੰ ਇੱਕ ਵਾਰ ਫੇਰ ਛੇੜਨੀ ਪਏਗੀ। ਤੇ ਇੱਕ ਬਿਆਨ ਮਾਰਕ ਕਾਰਨੀ ਹੋਰਾਂ ਨੇ ਵੀ ਦਿੱਤਾ ਹੈ ਕਿ ਗੱਲਬਾਤ ਮੈਂ ਟਰੰਪ ਨਾਲ ਕੀਤੀ ਹੈ ਤੇ ਅਸੀਂ ਕੋਈ ਸਹੀ ਡੀਲ ਹੋਵੇ ਤਾਂ ਉਹਦੇ ਤੇ ਸਾਈਨ ਕਰਨ ਲਈ ਬਿਲਕੁਲ ਤਿਆਰ ਆ। ਉਹ ਹੁਣ ਸਹੀ ਡੀਲ ਤੇ ਗੱਲ ਕੋਈ ਕਰ ਰਿਹਾ ਕਿ ਨਹੀਂ ਕਰ ਰਿਹਾ ਇਹ ਪਤਾ ਨਹੀਂ ਹੈ, ਨਹੀਂ ਕਰ ਰਿਹਾ ਕੋਈ। ਡੋਨਲਡ ਟਰੰਪ ਤੇ ਉਹਨਾਂ ਦੀ ਟੀਮ ਲਗਾਤਾਰ ਕੈਨੇਡਾ ਤੇ ਹਰ ਤਰ੍ਹਾਂ ਦੇ ਹਮਲੇ ਜਿਹੜੇ ਨੇ ਬੋਲਦੇ ਜਾ ਰਹੇ ਨੇ। ਇੱਕ ਕਨਵੈਨਸ਼ਨ ਹੋਈ ਉਹਨਾਂ ਦੇ ਆਪਣੇ ਸਪੋਰਟਰਾਂ ਦੀ ਡੈਲਸ ਸ਼ਹਿਰ ਦੇ ਵਿੱਚ, ਤੇ ਉੱਥੇ ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਜਦੋਂ ਉਹਨਾਂ ਨੇ ਕੈਨੇਡਾ ਦਾ ਨਾਮ ਲੈ ਕੇ ਖਿਚਾਈ ਕੀਤੀ ਤਾਂ ਲੋਕਾਂ ਨੇ ਖੂਬ ਚੀਕਾਂ ਮਾਰੀਆਂ, ਤਾੜੀਆਂ ਮਾਰੀਆਂ। ਇਸੇ ਤਰ੍ਹਾਂ ਕਨਵੈਨਸ਼ਨ ਦੇ ਵਿੱਚ ਮਿਡ ਟਰਮ ਜੋ ਕਨਵੈਨਸ਼ਨ ਹੋ ਰਹੀ ਹੈ, ਨਵੰਬਰ ਦੀਆਂ ਜੋ ਚੋਣਾਂ ਨੇ ਮਿਡ ਟਰਮ, ਉਹਨਾਂ ਵਿੱਚ $5,000 ਦੇਣ ਦਾ ਉਹਨਾਂ ਨੇ ਜਿਹੜੇ ਐਡਲਟਸ ਨੇ ਉਹਨਾਂ ਨੂੰ ਗੱਲ ਛੇੜ ਦਿੱਤੀ ਹੈ। ਵਾਅਦਾ ਤਾਂ ਨਹੀਂ ਕੀਤਾ ਪਰ ਸ਼ੋਸ਼ਾ ਜਾਇ ਛੱਡ ਦਿੱਤਾ। ਖੈਰ ਸਾਡੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਵ USA ਗਏ ਹੋਏ ਨੇ, ਉਹ ਕਹਿੰਦੇ ਨੇ ਉੱਥੇ ਜਾ ਕੇ ਕਿ ਕੈਨੇਡੀਅਨਸ ਵੂਂਡਡ ਨੇ, ਦੁਖੀ ਨੇ, ਜ਼ਖਮੀ ਨੇ, ਕਨਫਿਊਜ਼ ਨੇ, ਤੇ ਅਮਰੀਕਾ ਜੋ ਉਹਨਾਂ ਨਾਲ ਕਰ ਰਿਹਾ ਉਸ ਕਰਕੇ ਉਹ ਕੈਨੇਡਾ ਦਾ ਪੱਖ ਰੱਖਣ ਲਈ ਅਮਰੀਕਾ ਚ ਆਏ ਨੇ। ਵਿਰੋਧੀ ਧਿਰ ਦੇ ਆਗੂ, ਅਮਰੀਕਾ ਤੇ ਕੈਨੇਡਾ ਦੀ ਸਾਰੀ ਸਰਕਾਰ ਅੱਜ ਬੈਂਫ ਬੈਠੀ ਹੋਈ ਹੈ ਜੀ। ਬੈਂਫ ਦੇ ਵਿੱਚ ਇੱਕ ਕਾਰਨੀ ਦੀ ਕੈਬਨਿਟ ਦੀ ਇੱਕ ਵੱਡੀ ਮੀਟਿੰਗ ਹੈ ਤੇ ਟ੍ਰੇਡ ਵਾਰ ਉਧਰੋਂ ਪੱਖੀ ਹੋਈ ਹੈ ਤੇ ਇਸ ਟ੍ਰੇਡ ਵਾਰ ਤੇ ਚੱਲਦਿਆਂ ਕਿਹੜੀ ਗੱਲਬਾਤ ਮੰਤਰੀਆਂ ਦੇ ਨਾਲ ਕੈਬਨਿਟ ਦੇ ਨਾਲ ਮਾਰਕ ਕਾਰਨੀ ਕਰ ਰਹੇ ਨੇ। ਕੁਝ ਦਿਨ ਪਹਿਲਾਂ ਰਿਪੋਰਟ ਆਈ ਸੀ ਕਿ ਇਹ ਕਿਹਾ ਗਿਆ ਸਾਰਿਆਂ ਨੂੰ, ਮਿਨਿਸਟਰਾਂ ਨੂੰ, ਕਿ ਭਾਈ ਆਪੋ ਆਪਣਾ ਹੋਮਵਰਕ ਕਰਕੇ ਆਉਣਾ। ਅੱਗੇ ਚੱਲਦਿਆਂ ਬੈਂਫ ਦੇ ਵਿੱਚ ਇਹ ਤਾਂ ਮੁਲਾਕਾਤ ਹੈ ਹੀ, ਲੇਕਿਨ ਉਧਰ ਯੂਕਰੇਨ ਦੇ ਪ੍ਰੈਜੀਡੈਂਟ ਵਲਾਦੀਮੀਰ ਜ਼ੇਲੈਂਸਕੀ ਵੀ ਆਏ ਹੋਏ ਨੇ ਤੇ ਦੋਵਾਂ ਦੇਸ਼ਾਂ ਨੇ ਸਮਝੌਤਾ ਕੀਤਾ ਤੇ 100 ਸਾਲਾ ਪਾਰਟਨਰਸ਼ਿਪ, 100 ਈਅਰਸ ਪਾਰਟਨਰਸ਼ਿਪ ਤੇ ਜਿਹੜੀ ਹੈ ਡੈਕਲਰੇਸ਼ਨ ਤੇ ਸਾਈਨ ਕੀਤੇ ਗਏ ਨੇ। ਇਹ ਕੀ ਹੈ ਇਹਦੇ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ। ਹੋਰ ਖਬਰਾਂ ਵੀ ਹੈਗੀਆਂ ਨੇ, ਲੇਕਿਨ ਉਸ ਤੋਂ ਪਹਿਲਾਂ ਐਡਮਿੰਟਨ ਦੇ ਨਾਨਕਸਰ ਸਿੱਖ ਗੁਰਦੁਆਰਾ ਵਿਖੇ ਕੁਝ ਦਿਨ ਪਹਿਲਾਂ ਹੋਈ ਸ਼ੁਰੇਬਾਜ਼ੀ ਦੀ ਘਟਨਾ ਦੇ ਵਿੱਚ 2 ਵਿਅਕਤੀ ਜ਼ਖਮੀ ਕਰ ਦਿੱਤੇ ਸੀ ਇੱਕ ਵਿਅਕਤੀ ਨੇ। ਉਸ ਕੇਸ ਦੇ ਵਿੱਚ ਪੁਲਿਸ ਨੇ ਅਪਡੇਟ ਦਿੱਤੀ ਹੈ, ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਜੀ। 21 ਅਗਸਤ ਨੂੰ ਇਹ ਘਟਨਾ ਵਾਪਰੀ ਸੀ, ਡਿਟੇਲ ਸਾਂਝੀ ਕਰਾਂਗੇ। ਹੋਰ ਖਬਰਾਂ ਹੈਗੀਆਂ ਨੇ, ਕੈਲਗਰੀ ਦੇ ਵਿੱਚ

ਪੁਲਿਸ ਵੱਲੋਂ ਐਮਰਜੈਂਸੀ ਰਿਸਪੌਂਸ ਲਈ 90 ਦਿਨਾਂ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤੇ ਡਰੋਨ ਦੇ ਜ਼ਰੀਏ ਐਮਰਜੈਂਸੀ ਕਾਲਜ਼ ਨੂੰ ਹੈਂਡਲ ਕਰਨ ਲਈ ਇਹ ਕੰਮ ਜਿਹੜਾ ਕੀਤਾ ਜਾਵੇਗਾ। ਲਾਈਵ ਫੁਟੇਜ ਤੇ ਕੰਮ ਹੋਵੇਗਾ ਤੇ ਇਹਦੀ ਡਿਟੇਲ ਜਿਹੜੀ ਹੈ ਪੁਲਿਸ ਦੇਵੇਗੀ ਤੇ ਫਸਟ ਰਿਸਪੋਂਡਰ ਪ੍ਰੋਗਰਾਮ DFR ਪ੍ਰੋਗਰਾਮ RCMP ਨੇ ਸ਼ੁਰੂ ਕੀਤਾ ਸੀ। ਲੱਗਦਾ ਕਿ ਇਹ ਪੁਲਿਸ ਕੈਲਗਰੀ ਪੁਲਿਸ ਵੱਲੋਂ ਵੀ ਉਸੇ ਤਰ੍ਹਾਂ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕਰਕੇ ਪਹਿਲਾਂ ਟੈਸਟ ਕੀਤਾ ਜਾ ਰਿਹਾ ਕਿ ਇਹ ਕੰਮ ਵਧੀਆ ਹੈ ਜਾਂ ਕਿਵੇਂ ਹੈ। ਖੈਰ ਇਹ ਸਾਰੀਆਂ ਡਿਟੇਲਸ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਆਪ ਜੀ ਨਾਲ ਸਾਂਝੇ ਕਰਾਂਗੇ। ਸਮਾਂ ਹੋਇਆ ਤੇ ਹੋਰ ਖਬਰਾਂ ਵੀ ਹੈਗੀਆਂ ਨੇ ਉਹ ਵੀ ਸ਼ੇਅਰ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ 5 ਵਜੇ ਤੱਕ ਸਾਥ ਰਹੇਗਾ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਦੇ ਮਾਨਸ ਪਹੁਜਾ ਉਹਨਾਂ ਦਾ ਫੋਨ ਨੰਬਰ ਹੈ 587-832-1208 5878321208। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਘੱਟ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰ ਲਓ। OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ ਗਿਆ ਹੈ ਜੀ OSS ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲਦਾ ਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4096। ਮਰਸੀਡੀਜ਼ ਬੈਂਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ। ਕੰਟਰੀ ਹਿਲਸ ਮਰਸੀਡੀਜ਼ ਬੈਂਜ਼ ਤੇ ਵੱਡਾ ਸ਼ੋਰੂਮ ਹੈ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-903-5757 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੇ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਫੋਨ ਨੰਬਰ ਨੋਟ ਕਰੋ 403-404-3300। ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਵਿੱਚ ਆਫਿਸ ਤੇ ਜਾ ਕੇ ਵੀ ਡਿਟੇਲ ਤੁਸੀਂ ਲੈ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀ ਸਕੇਪ ਲੈਂਡਿੰਗ ਵਿੱਚ 24 ਘੰਟੇ 7 ਦਿਨ ਖੁੱਲਣ ਵਾਲਾ। ਟੇਕ ਆਊਟ, ਡਿਲੀਵਰੀ, ਸਭ ਕੁਝ, ਤੁਸੀਂ ਬੈਠ ਕੇ ਖਾਣਾ ਵੀ ਖਾ ਸਕਦੇ ਹੋ 24 ਘੰਟੇ 7 ਦਿਨ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਇੱਥੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ 403-947-0060 ਪਿਕਸਲ ਫੋਟੋ ਸਟੂਡੀਓ। ਤੇ ਆਓ ਸਭ ਤੋਂ ਪਹਿਲਾਂ ਮਾਰਕੀਟ ਤੇ ਨਜ਼ਰ ਮਾਰਦੇ ਹਾਂ। ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਚਾਈ ਵੱਲ ਨੇ। ਅਗਸਤ ਮਹੀਨੇ ਦੀ 25 ਤਰੀਕ ਤੋਂ ਬਾਅਦ ਲਗਾਤਾਰ ਇਸ ਵਿੱਚ ਉਛਾਲ ਜਾਰੀ ਹੈ ਤੇ ਪਿਛਲੇ 2 ਦਿਨਾਂ ਦੇ ਵਿੱਚ ਇੱਕਦਮ ਤੇਜ਼ੀ ਨਾਲ ਵਧੀਆਂ ਨੇ। ਇਸ ਵੇਲੇ ਜੋ ਹੈਵੀ ਕਰੂਡ ਆਇਲ ਹੈ WTI ਵੈਸਟ ਟੈਕਸਸ ਇੰਟਰਮੀਡੀਏਟ $103-104 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਕੱਲ ਨਾਲੋਂ $7 ਦਾ ਫਰਕ ਇਸ ਵਿੱਚ ਪੈ ਗਿਆ ਜੀ। ਬ੍ਰੈਂਟ ਕਰੂਡ ਇਸ ਤੋਂ ਵੀ ਜ਼ਿਆਦਾ ਹੁੰਦਾ ਹੈ ਤੇ ਉਹ ਇਸ ਵੇਲੇ ਹੈ ਜੀ $109 ਪਰ ਬੈਰਲ, $109 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਸੋ ਦੋਵੇਂ $100 ਬੈਰਲ ਨੂੰ ਪਾਰ ਕਰ ਚੁੱਕੇ ਨੇ। ਅਗਰ ਤੁਹਾਨੂੰ ਗੈਸ ਸਟੇਸ਼ਨ ਤੇ ਜਾ ਕੇ ਤੇਲ ਦੀਆਂ ਕੀਮਤਾਂ ਜ਼ਿਆਦਾ ਲੱਗਦੀਆਂ ਨੇ ਤੇ ਹੈਰਾਨ ਹੋਣ ਦੀ ਲੋੜ ਨਹੀਂ ਹੈ ਜੀ, ਤੁਹਾਨੂੰ ਇਹ ਪਤਾ ਹੋਣਾ ਕਿ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਵੱਧ ਗਈਆਂ ਨੇ ਜੀ। ਸੋ ਇਹਦਾ ਜਿਹੜਾ ਇੰਪੈਕਟ ਹੈ ਸਾਡੀਆਂ ਜੇਬਾਂ ਤੱਕ ਜਾਵੇਗਾ, ਡੈਫੀਨੇਟਲੀ ਜਾਵੇਗਾ। ਇੱਕ ਅਮਰੀਕਨ ਡਾਲਰ ਦੇ $1.38 ਕੈਨੇਡੀਅਨ, $1 ਦੇ 72 ਸੈਂਟ ਅਮਰੀਕਨ ਮਿਲਣਗੇ। $1 ਦੇ 95 ਰੁਪਏ 69 ਪੈਸੇ ₹95.69 ਇੰਡੀਅਨ, $1 ਦੇ 69 ਰੁਪਏ 69 ਪੈਸੇ ਜਿਹੜੇ ਹਨ ਉਹ ਇੰਡੀਆ ਦੇ ਮਿਲਣਗੇ ਜੀ $1 ਤੇ। ਤੇ ਖਬਰਾਂ ਜਰਾ ਕੁ ਉਹੀ ਜਿਹੜੀਆਂ ਮੈਂ ਪਹਿਲਾਂ ਡਿਸਕਸ ਕਰ ਰਿਹਾ ਸੀ, ਡੋਨਲਡ ਟਰੰਪ ਟ੍ਰੇਡ ਕੈਨੇਡਾ USA। ਸਭ ਤੋਂ ਪਹਿਲਾਂ ਮਾਰਕ ਕਾਰਨੀ ਦੀ ਗੱਲ ਕਰ ਲੈਂਦੇ ਜੀ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹ ਕਹਿੰਦੇ ਨੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਮੇਰੀ ਗੱਲਬਾਤ ਵੀ ਡੋਨਲਡ ਟਰੰਪ ਦੇ ਨਾਲ ਹੋਈ ਹੈ ਤੇ ਦੋਵਾਂ ਲੀਡਰਾਂ ਨੇ ਕਹਿੰਦੇ ਕਿ ਟ੍ਰੇਡ ਵਾਰ ਜਿਹੜੀ ਹੈ ਉਸ ਨੂੰ ਵਧਾ ਲਿਆ ਦੋਵਾਂ ਦੇਸ਼ਾਂ ਦੇ ਦਰਮਿਆਨ ਤੇ ਇਸ ਹਫ਼ਤੇ ਨਵੇਂ

ਬਿਲੀਅਨਸ ਡਾਲਰ ਦੀਆਂ ਵਸਤਾਂ ਦੇ ਉੱਪਰ ਟੈਰਿਫ ਲਾ ਦਿੱਤੇ ਗਏ ਨੇ। ਟਰੰਪ ਨੇ ਨਵੇਂ ਐਗਜ਼ੀਕਿਊਟਿਵ ਆਰਡਰ ਮੰਗਲਵਾਰ ਨੂੰ ਬਾਵਾ ਸਾਰੇ ਸਾਈਨ ਕੀਤੇ, ਜਿਸ ਵਿੱਚ ਕੈਨੇਡਾ ਦੇ ਨਾਲ ਵਪਾਰ ਜਿਹੜਾ ਹੈ ਉਸ ਤੇ ਕਾਫੀ ਹੱਦ ਤੱਕ ਰੋਕਥਾਮ ਲਾ ਦਿੱਤੀ ਹੈ ਤੇ ਕੈਨੇਡਾ ਵਾਲਿਆਂ ਨੇ USA ਦੇ ਅਗੇਂਸਟ ਨਵੇਂ ਕੁਝ ਕਦਮ ਚੁੱਕੇ ਨੇ। ਕਾਰਨੀ ਨੇ ਇਹ ਵੀ ਕਿਹਾ ਕਿ ਕੈਨੇਡਾ ਤੇ USA ਵਾਲੇ ਕਈ ਹੋਰ ਖੇਤਰਾਂ ਦੇ ਵਿੱਚ ਲਗਾਤਾਰ ਬਰਾਬਰ ਚੱਲ ਰਹੇ ਨੇ ਤੇ ਕੋਆਰਡੀਨੇਟ ਕਰ ਰਹੇ ਨੇ। ਟਰੰਪ ਨੇ ਲੇਕ ਓਨਟੇਰੀਓ ਨੂੰ ਲੇਕ ਅਮਰੀਕਾ ਵੀ ਕੀਤਾ ਤੇ ਕੈਨੇਡਾ ਦੇ ਡਾਲਰ ਦੀ ਨੀਵੀਂ ਕੀਮਤ ਨੂੰ ਘੱਟ ਕੀਮਤ ਨੂੰ ਵੀ ਜਿਹੜਾ ਹੈ ਕ੍ਰਿਟੀਸਾਈਜ਼ ਕੀਤਾ। ਕਹਿੰਦੇ ਕਿ ਇਹ ਕੈਨੇਡੀਅਨ ਡਾਲਰ ਦੀ ਕੀਮਤ ਘੱਟ ਹੈ ਤੇ ਸਾਡੇ ਬੰਦੇ ਉਧਰੋਂ ਜਾ ਕੇ ਸਮਾਨ ਖਰੀਦਦੇ ਨੇ। ਕਾਰਨੀ ਨੂੰ ਗਵਰਨਰ ਵੀ ਕਿਹਾ ਗਿਆ। ਮੀਮਸ ਬਹੁਤ ਸਾਰੇ ਕੈਨੇਡਾ, ਗ੍ਰੀਨਲੈਂਡ ਤੇ ਇਹਨਾਂ ਸਾਰਿਆਂ ਨੂੰ ਇੱਕੋ ਝੰਡੇ ਦੇ ਹੇਠ ਦਿਖਾਇਆ ਗਿਆ ਤੇ ਕੈਨੇਡਾ ਜਿਹੜਾ ਹੈ ਉਹਦੇ ਬਾਰੇ ਇਹ ਕਹਿ ਸਕਦੇ ਹਾਂ ਕਿ ਇਸ ਵੇਲੇ ਯੂਨਾਈਟਿਡ ਨਜ਼ਰ ਆ ਰਹੇ ਨੇ ਇੱਕ ਫਰੰਟ ਤੇ, ਖਾਸ ਤੌਰ ਤੇ ਵਿਰੋਧੀ ਪਾਰਟੀ ਜਿਹੜੀ ਹੈ। ਪੀਅਰ ਪੋਲੀਐਫ USA ਗਏ ਹੋਏ ਨੇ, ਉਹਨਾਂ ਦੀ ਗੱਲਬਾਤ ਵਿੱਚ ਕਰਦੇ ਹਾਂ। ਲੇਕਿਨ ਮਾਰਕ ਕਾਰਨੀ ਇਨਵੈਸਟਮੈਂਟ ਸਮਿਟ ਜੋ ਟੋਰਾਂਟੋ ਦੇ ਵਿੱਚ ਹੈ ਉੱਥੇ ਉਹਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਨੇ ਮੈਸੇਜ ਕੁਝ ਲੀਡਰਸ ਜਿਹੜੇ ਹੈਗੇ ਨੇ ਦੁਨੀਆ ਭਰ ਦੇ ਉਹਨਾਂ ਨੂੰ ਦਿੱਤਾ ਕਿ ਕੈਨੇਡਾ ਵਿੱਚ ਇਨਵੈਸਟ ਕਰੋ ਤੇ ਜੋ ਦੁਨੀਆ ਨੂੰ ਚਾਹੀਦਾ ਉਹ ਸਾਡੇ ਕੋਲ ਹੈ। ਸੋ ਕੈਨੇਡਾ ਜਿਹੜਾ ਹੈ ਉਹ ਯੂਨਾਈਟਿਡ ਸਟੇਟਸ ਦਾ ਗੁਆਂਢੀ ਹੋਣ ਤੋਂ ਬਿਨਾਂ ਵੀ ਬਹੁਤ ਕੁਛ ਹੈ ਤੇ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਐਨਰਜੀ ਸੁਪਰ ਪਾਵਰ ਹੈ ਤੇ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇ ਸਕਦੇ ਹਾਂ। ਤੇ ਕੈਨੇਡਾ ਦੀਆਂ ਤਾਕਤਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਇੱਥੇ ਇੱਕ ਪੜ੍ਹੀ ਲਿਖੀ ਆਬਾਦੀ ਹੈ, ਕਨੈਕਟਡ ਇਕੋਨਮੀ ਹੈ ਤੇ 500 ਮਿਲੀਅਨ ਕੰਜ਼ੂਮਰ ਹੈਗੇ ਨੇ ਤੇ ਅਸੀਂ ਇਹਨਾਂ ਨੂੰ ਜਿਹੜਾ ਹੈ ਦੁੱਗਣਾ ਕਰਨ ਜਾ ਰਹੇ ਹਾਂ ਬਹੁਤ ਜਲਦੀ। ਕਾਰਨੀ ਨੇ ਇਨਵੈਸਟਰਸ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ USA ਨਾ ਜਾਓ, ਪਰ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਯੂਨਿਟੀ, ਰਿਲਾਇਬਿਲਟੀ ਤੇ ਰਿਸਪੈਕਟ ਜਿਹੜੀ ਹੈ ਰੂਲ ਆਫ ਦਾ ਲਾਅ ਲਈ ਉਹ ਇੱਕ ਕੈਨੇਡਾ ਨੂੰ ਚੰਗਾ ਪਾਰਟਨਰ, ਚੰਗਾ ਸਹਿਯੋਗੀ ਬਣਾਉਂਦੀ ਹੈ ਜੀ। ਕਾਰਨੀ ਨੇ ਕੋਈ ਬਿਜ਼ਨਸਮੈਨਾਂ ਨੂੰ ਜਿਹੜਾ ਹੈ ਇਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਗੱਲ ਕੀਤੀ ਹੈ ਕਿ ਜਿਵੇਂ ਕੈਨੇਡਾ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਬਹੁਤ ਸੋਹਣਾ ਹੋਵੇ ਤੇ ਇੱਕ ਅਟਰੈਕਟਿਵ ਡੈਸਟੀਨੇਸ਼ਨ ਜਿਹੜੀ ਕੈਨੇਡਾ ਉਹਨਾਂ ਲਈ ਹੋ ਸਕਦੀ ਹੈ। ਸੋ ਕੈਨੇਡਾ ਨੂੰ ਆਪਣੇ ਇੱਥੇ ਦੁਨੀਆ ਦੇ ਪਲੇਟਫਾਰਮ ਤੇ ਮਾਰਕ ਕਾਰਨੀ ਪੇਸ਼ ਕਰਨ ਲਈ ਬਹੁਤ ਯਤਨਸ਼ੀਲ ਨੇ। ਜਦੋਂ USA ਦੇ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਗੱਲਬਾਤ ਹੋਈ ਆ, ਅਸੀਂ ਗੱਲਬਾਤ ਕਰਨ ਨੂੰ ਤਿਆਰ ਵੀ ਹਾਂ ਤੇ ਰੀਨੈਗੋਸ਼ੀਏਟ ਕਰਨਾ ਟ੍ਰੇਡ ਡੀਲ, ਪਰ ਨਾਲ ਇਹ ਵੀ ਕਿਹਾ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਹੋਣਾ ਚਾਹੀਦਾ ਵੀ। ਉੱਥੇ ਕੈਨੇਡਾ ਦੇ ਬਾਰੇ ਉਹਨਾਂ ਨੇ ਕਿਹਾ ਕਿ ਕੈਨੇਡਾ ਇਜ਼ ਆਲਵੇਜ਼ ਰੈਡੀ ਟੂ ਸੈਟ ਡਾਊਨ ਇਨ ਏ ਪ੍ਰੋਫੈਸ਼ਨਲ ਵੇ ਟੂ ਨੈਗੋਸ਼ੀਏਟ। ਸੋ ਕੀ ਪਹਿਲਾਂ ਪ੍ਰੋਫੈਸ਼ਨਲ ਵੇ ਨਾਲ ਨਹੀਂ ਕੰਮ ਹੋ ਰਿਹਾ ਸੀ? ਕਾਨੀ ਨੇ ਕਨਫਰਮ ਨਹੀਂ ਕੀਤਾ ਕਿ ਇਹ ਅੱਗੇ ਉਹਨਾਂ ਨਾਲ ਗੱਲਬਾਤ 27 ਦਾ ਜਿਹੜਾ ਬੈਨ ਲਾਉਣ ਜਾ ਰਹੇ ਨੇ ਕਿ ਉਹ ਤੋਂ ਪਹਿਲਾਂ ਕੋਈ ਗੱਲ ਹੋਵੇਗੀ ਜਾਂ ਨਹੀਂ, ਪਰ ਨਾਲ ਦੀ ਨਾਲ ਪੱਤਰਕਾਰਾਂ ਨਾਲ ਗੱਲਬਾਤ ਸਾਡੇ ਸ਼ਹਿਰ ਦੇ ਵਿੱਚ ਇੱਥੇ ਕੈਲਗਰੀ 'ਚ ਹੀ ਕਰ ਰਹੇ ਸੀ ਕਿਉਂਕਿ ਬੈਨ ਫਾਏ ਹੋਏ ਨੇ ਤੇ ਉਹਨਾਂ ਨੂੰ ਜਦੋਂ ਜਵਾਬ ਦਿੰਦੇ ਹੋਏ ਸੀ ਤਾਂ ਉਹ ਕਹਿੰਦੇ ਕਿ ਕੈਨੇਡਾ ਦੇ ਨਾਲ ਗੁੱਸੇ ਕਿਉਂ ਹੈ ਟਰੰਪ ਇੰਨਾ? ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਇੰਨੇ ਐਂਗਰੀ ਕਿਉਂ ਨੇ? ਉਹ ਕਹਿੰਦੇ ਮੈਂ ਜਿਹੜਾ ਹੈ ਮੈਂ ਦੂਸਰੇ ਦੀ ਆਤਮਾ ਵਿੱਚ ਵੜ ਕੇ ਨਹੀਂ ਵੇਖ ਸਕਦਾ। ਕਾਰਨੀ ਕਹਿੰਦੇ ਤੇ ਮੇਰੀ ਗੱਲਬਾਤ ਤਾਂ ਕਹਿੰਦੇ ਹੁੰਦੀ ਰਹੀ ਹੈ ਤੇ ਪਿਛਲੇ ਦਿਨਾਂ 'ਚ ਵੀ ਹੋਈ ਹੈ ਤੇ ਜਿਹੜੀ ਇੱਕ ਚੰਗੀ ਫੇਅਰ ਡੀਲ ਹੈ ਕੈਨੇਡਾ ਦੇ ਨਾਲ ਅਸੀਂ ਕਰਨ ਲਈ ਹਮੇਸ਼ਾ ਤਿਆਰ ਰਹਾਂਗੇ। ਸੋ ਉਹਨਾਂ ਨੂੰ ਇਹ ਸਵਾਲ ਵੀ ਪੁੱਛਿਆ ਗਿਆ ਕਿ ਕੀ ਕੈਨੇਡਾ ਦੀ ਜਿਹੜੀ USA ਦੇ ਨਾਲ ਕੁਛ ਮਾਮਲਿਆਂ ਤੇ ਕੋਈ ਗੱਲਬਾਤ ਜਾਂ ਕਿਤੇ ਅਜੇ ਸਹਿਮਤੀ ਬਣੀ ਹੋਈ ਹੈ? ਤਾਂ ਕਹਿੰਦੇ ਯੈਸ, ਟ੍ਰੇਡ ਵਾਰ ਦੇ ਬਾਵਜੂਦ ਵੀ ਅਸੀਂ ਜਿਹੜੀ ਆ ਉਹ ਗੱਲਬਾਤ ਨੂੰ ਅੱਗੇ ਵਧਾ ਰਹੇ ਹਾਂ, ਜਾਂ ਇਹ ਕਹਿ ਲਓ ਕਿ ਅਸੀਂ ਬਹੁਤ ਸਾਰੇ ਮਾਮਲੇ ਤੇ ਸਹਿਮਤੀ ਬਣਾ ਕੇ ਰੱਖੀ ਹੋਈ ਹੈ ਜਿਸ ਕਾਰਨ ਕੰਮਕਾਜ ਚੱਲ ਰਿਹਾ। ਉਧਰ ਯੂਨਾਈਟਿਡ ਸਟੇਟਸ ਦੇ ਰਾਜਦੂਤ ਪੀਟ ਹੋਇਆ ਕਸਟਰਾ, ਜੋ ਕਿ ਬਹੁਤ ਤਿੱਖੇ ਬਿਆਨ ਜੋ ਪਿਛਲੇ ਮਹੀਨਿਆਂ ਦੇ ਵਿੱਚ ਉਹਨਾਂ ਨੇ ਦਿੱਤੇ ਨੇ, ਨਿਊ ਫੋਲੈਂਡ ਦੇ ਵਿੱਚ ਗਏ ਹੋਏ ਸੀ ਔਰ 1 ਸਤੰਬਰ 11 ਦੀ ਸੈਰੇਮਨੀ ਉਹਨਾਂ ਨੇ ਅਟੈਂਡ ਕਰਨੀ ਹੈ ਕੱਲ ਨੂੰ। ਤੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਟ੍ਰੇਡ ਵਾਰ ਨਹੀਂ ਹੈਗੀ, ਮੈਂ ਨਹੀਂ ਕਹਿੰਦਾ ਕਿ ਟ੍ਰੇਡ ਵਾਰ ਹੈ। ਤੇ ਉਹ ਅੱਗੇ ਉਹਨਾਂ ਨੇ ਕਹਿੰਦੇ ਨੇ ਕਿ ਇਸ਼ੂ ਇਹ ਹੈ ਕਿ ਇਹਦਾ ਹੱਲ ਕੋਈ ਕੱਢਣਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ, ਤੇ ਇਹ ਕਹਿੰਦੇ ਕਿਤੇ ਨਾ ਕਿਤੇ ਤੇ ਹੋਣਾ ਹੀ ਆ, ਪਰ ਸਿਰਫ ਇੰਨੀ ਗੱਲ ਹੈ ਕਿ ਕਦੋਂ ਹੋਣਾ ਇਹ ਫੈਸਲਾ, ਜਿਹੜਾ ਸਮਝੌਤਾ ਹੈ ਹੋਵੇਗਾ ਪਰ ਕਦੋਂ ਹੋਵੇਗਾ ਇਹ ਪਤਾ ਨਹੀਂ ਹੈ। ਤੇ ਇੱਕ ਹੋਰ ਟਰੰਪ ਦੇ ਸਹਿਯੋਗੀ ਇੱਕ ਅਮਰੀਕਨ ਇਕੋਨੋਮਿਸਟ ਹੈਗੇ ਨੇ,

ਆਰਟੀਕਲ ਦੇ ਵਿੱਚ ਉਹ ਚੰਗਾ ਭੰਡਦੇ ਨੇ ਕੈਨੇਡਾ ਨੂੰ ਤੇ ਉਹ ਕਹਿੰਦੇ ਨੇ ਕਿ ਕੈਨੇਡਾ ਵਾਲੇ ਚਾਈਨਾ ਦੇ ਨਾਲ ਨਿੱਘੇ ਸੰਬੰਧ ਬਣਾ ਰਹੇ ਨੇ। ਇੱਕ ਆਰਟੀਕਲ ਉਹਨਾਂ ਦਾ ਜਿਹੜਾ ਹੋਇਆ ਉਸ ਵਿੱਚ ਉਹਨਾਂ ਨੇ ਇਸ ਗੱਲ ਨੂੰ ਨੋਟਿਸ ਕੀਤਾ ਕਿ ਅਸੀਂ ਕਹਿੰਦੇ ਕਿ ਅਸੀਂ ਇਹ ਨਹੀਂ ਹੋਣ ਦੇਣਾ ਚਾਹੁੰਦੇ ਕਿ ਚਾਈਨਾ ਦੇ ਕਲੋਜ਼ ਜਾਵੇ ਤੇ ਇੱਧਰ ਕੈਨੇਡਾ ਵਾਲੇ ਨਵੀਆਂ ਰਣਨੀਤੀਆਂ ਤੇ ਕੰਮ ਕਰ ਰਹੇ ਨੇ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਪਹੁੰਚੇ ਤੇ ਕੈਲਗਰੀ ਦੇ ਵਿੱਚ ਪਹੁੰਚੇ। ਸੋ ਅੱਜ ਕੈਲਗਰੀ ਤੇ ਬੈਂਫ ਦੇ ਵੱਲ ਧਿਆਨ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਬੈਂਫ ਦੇ ਵਿੱਚ ਕੈਬਨਿਟ ਮੀਟਿੰਗ ਹੈ। ਇਸ ਸੋਹਣੇ ਮੌਸਮ ਦੇ ਵਿੱਚ ਬੈਂਫ ਦੇ ਵਿੱਚ ਇਕੱਠੇ ਕਰ ਲਏ ਨੇ ਸਾਰੇ ਮਿਨਿਸਟਰ ਤੇ ਉਹਨਾਂ ਨੂੰ ਪਹਿਲਾਂ ਇਹ ਗੱਲ ਖਬਰ ਕੁਛ ਦਿਨ ਪਹਿਲਾਂ ਸਾਹਮਣੇ ਆਈ ਸੀ ਕਿ ਚੰਗੀ ਕਲਾਸ ਲੱਗਣ ਵਾਲੀ ਹੈ ਸਾਰਿਆਂ ਦੀ। ਖੈਰ ਉਹ ਤੇ ਬਾਅਦ ਦੀ ਗੱਲ ਹੈ ਕਿ ਉੱਥੇ ਕੀ ਹੁੰਦਾ, ਲੇਕਿਨ ਵਲਾਦੀਮੀਰ ਜ਼ੇਲੈਂਸਕੀ ਵੀ ਇੱਥੇ ਕੈਲਗਰੀ ਪਹੁੰਚੇ ਤੇ ਉਹਨਾਂ ਦੇ ਨਾਲ 100 ਸਾਲਾ ਕੈਨੇਡਾ ਦੇ ਨਾਲ 100 ਸਾਲਾ ਕੋਲੈਬਰੇਸ਼ਨ ਐਗਰੀਮੈਂਟ ਸਾਂਝ ਦਾ ਇੱਕ ਸਮਝੌਤਾ ਜਿਹੜਾ ਹੈ ਕੀਤਾ ਗਿਆ, ਦੋਵਾਂ ਦੇਸ਼ਾਂ ਦੇ ਲੀਡਰਾਂ ਵੱਲੋਂ ਸਾਈਨ ਕੀਤੇ ਗਏ। ਕਾਰਨੀ ਨੇ ਇਹ ਗੱਲ ਕੀਤੀ ਕਿ ਕੈਨੇਡਾ ਵਾਲੇ ਇੱਕ ਨੈਸ਼ਨਲ ਡਰੋਨ ਮਾਰਕੀਟ ਪਲੇਸ ਬਣਾਉਣਗੇ ਜਿਸ ਵਿੱਚ ਨੈਸ਼ਨਲ ਮਿਲਟਰੀ ਯੂਨਿਟਸ ਨੂੰ ਡਰੋਨ ਟੈਕਨੋਲੋਜੀ ਜਿਹੜੀ ਹੈ ਦਿੱਤੀ ਜਾਵੇਗੀ। ਤੇ ਕਹਿੰਦੇ ਕੀ ਨੇ ਕਾਰਨੀ, ਕੈਨੇਡਾ ਵਾਂਟਸ ਟੂ ਬਿਲਡ ਮਿਲੀਅਨਸ ਆਫ ਡਰੋਨਸ। ਕੈਨੇਡਾ ਵਾਲੇ ਡਰੋਨ ਆਰਸਨਲ ਨੂੰ ਵਧਾਉਣਾ ਚਾਹੁੰਦੇ ਨੇ, ਡਰੋਨ ਦੇ ਖਜ਼ਾਨੇ ਨੂੰ ਵਧਾਉਣਾ ਚਾਹੁੰਦੇ ਨੇ। ਇਹ ਅਨਮੈਂਡ ਵਹੀਕਲ ਜਿਹੜੇ ਹੈਗੇ ਨੇ ਅਗਲੇ 2 ਸਾਲਾਂ ਦੇ ਵਿੱਚ ਕਹਿੰਦੇ ਅਸੀਂ ਭਰਮਾਰ ਕਰ ਦੇਣੀ ਹੈ। ਸੋ ਕਿਵੇਂ ਬਣਾਉਣਗੇ, ਕਿੱਥੇ ਬਣਾਉਣਗੇ, ਡੋਮੈਸਟਿਕ ਮੈਨੂਫੈਕਚਰਿੰਗ ਕਿਵੇਂ ਹੋਵੇਗੀ ਤੇ AI ਕਿਵੇਂ ਯੂਜ਼ ਹੋਵੇਗੀ। ਕਾਰਨੀ ਨੇ ਇਹ ਵੀ ਕਿਹਾ ਕਿ ਇੱਕ ਨੈਸ਼ਨਲ ਡਰੋਨ ਮਾਰਕੀਟ ਪਲੇਸ ਬਣਾਈ ਜਾਵੇਗੀ ਤਾਂ ਕਿ ਇਹਨਾਂ ਨੂੰ ਨੈਸ਼ਨਲ ਮਿਲਟਰੀ ਯੂਨਿਟਸ ਨੂੰ ਡਰੋਨ ਟੈਕਨੋਲੋਜੀ ਜਿਹੜੀ ਸਪਲਾਈ ਕੀਤੀ ਜਾਵੇ। ਇਸ ਪਲਾਨ ਦੇ ਵਿੱਚ ਇਹ ਸਾਰੇ ਡਰੋਨ ਜਿਹੜੇ ਬਣਾਉਣੇ ਨੇ ਇਹ ਇਹਨਾਂ ਵਿੱਚੋਂ 1/3 ਜਿਹੜੇ ਨੇ ਕੈਨੇਡਾ ਵਿੱਚ ਬਣਾਏ ਜਾਣਗੇ ਤੇ ਇਸ ਵਿੱਚ ਯੂਕਰੇਨ ਦੇ ਨੈਸ਼ਨਲ ਡਿਫੈਂਸ ਐਫਰਟ ਨੂੰ ਵੀ ਸਪਲਾਈ ਕੀਤਾ ਜਾਵੇਗਾ। ਸੋ ਇਸ ਵੇਲੇ 2000 ਕਹਿੰਦੇ ਹੈਗੇ ਨੇ ਡਰੋਨ ਕੈਨੇਡਾ ਦੇ ਕੋਲ, ਸਿਰਫ 2000 ਤੇ ਮਿਲੀਅਨਸ ਕਰਨੇ ਨੇ, ਕਿਸੇ ਨੂੰ ਦੇਣੇ ਨੇ। ਬਹੁਤ ਵੱਡਾ ਹੈ, ਬਹੁਤ ਵੱਡੀ ਵਿਸ਼ ਲਿਸਟ ਹੈ ਜੋ ਕਿ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹਨਾਂ ਕੋਲ ਕੋਈ ਪਲਾਨ ਹੋਵੇਗੀ। ਕਾਰਨੀ ਉਹਨਾਂ ਨੇ ਨਵੀਂ ਪਾਰਟਨਰਸ਼ਿਪ ਯੂਰਪੀਅਨ ਯੂਨੀਅਨ ਦੇ ਨਾਲ ਵੀ ਜਿਹੜੀ ਹੈ ਉਹ ਜਿਹੜੀ ਹੈ ਫਰੇਆ ਪ੍ਰੋਜੈਕਟ ਉਸ ਦੇ ਵਿੱਚ ਸਾਂਝ ਲਈ ਉਹਨਾਂ ਨੇ ਜਿਹੜੀ ਹੈ ਪਾਰਟਨਰਸ਼ਿਪ ਦੀ ਉਹਨਾਂ ਨੇ ਗੱਲ ਕੀਤੀ ਹੈ। ਸੋ ਕਾਰਨੀ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਇਨਵੋਲਵਮੈਂਟ ਯੂਕਰੇਨ ਨੂੰ ਵੀ ਸਪੋਰਟ ਕਰੇਗੀ ਪਰ ਯੂਰਪੀਅਨ ਪਾਰਟਨਰਸ਼ਿਪ ਪਾਰਟਨਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਵੀ ਅਸੀਂ ਸੰਬੰਧ ਚੰਗੇ ਕਰਾਂਗੇ। ਇਹ ਨਵੇਂ ਪਾਸੇ ਵੱਲ ਨੂੰ ਜਿਹੜੀ ਕਹਾਣੀ ਜਿਹੜੀ ਹੈ ਇਹ ਤੁਰਦੀ ਹੋਈ ਇੱਧਰ ਤੇ ਇਸ ਵੇਲੇ ਜੇ ਡੋਨਲਡ ਟਰੰਪ ਵਾਲੇ ਮੁੱਦੇ ਨੂੰ ਥੋੜਾ ਜਿਹਾ ਹੋਰ ਅਸੀਂ ਅੱਗੇ ਵਧਾਈਏ ਤੇ ਉਹਨਾਂ ਨੇ ਕਨਵੈਨਸ਼ਨਸ ਆਪਣੀਆਂ ਜਿਹੜੀਆਂ ਨੇ ਉਹ ਕਰ ਰਹੇ ਨੇ ਕਿਉਂਕਿ ਨਵੰਬਰ ਦੇ ਵਿੱਚ ਮਿਡ ਟਰਮ ਇਲੈਕਸ਼ਨ ਹੋਣੀ ਹੈ ਤੇ ਡੈਲਸ ਸ਼ਹਿਰ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਰਿਪਬਲਿਕਨ ਪਾਰਟੀ ਦੇ ਬਹੁਤ ਵੱਡੇ ਸਪੋਰਟਰਾਂ ਦੀ ਭੀੜ ਸੀ ਉੱਥੇ ਤੇ ਉੱਥੇ ਇਸ ਤਰ੍ਹਾਂ ਦਾ ਲੱਗਾ, ਮਹਿਸੂਸ ਹੋਇਆ ਕਿ ਡੋਨਲਡ ਟਰੰਪ ਦਾ ਕੈਨੇਡਾ ਵਿਰੋਧੀ ਜਿਹੜਾ ਹੈ ਸਟੈਂਡ ਉਹ ਉਹਨਾਂ ਦੇ ਸਮਰਥਕਾਂ ਦੇ ਦਿਲ ਨੂੰ ਲੱਗ ਰਹੀ ਹੈ ਗੱਲ ਤੇ ਕੈਨੇਡਾ ਦੇ ਪ੍ਰਤੀ ਜਿਹੜੇ ਉਹਨਾਂ ਦੇ ਬਿਆਨ ਸੀਗੇ ਉਹਨਾਂ ਨੂੰ ਚੰਗਾ ਰਿਸਪੋਂਸ ਮਿਲਿਆ ਤੇ ਲੋਕਾਂ ਨੇ ਸਪੋਰਟਰਸ ਜਿਹੜੇ ਸੀ ਉੱਥੇ ਉਹਨਾਂ ਨੇ ਇਸ ਤਰ੍ਹਾਂ ਲੱਗਾ ਉਹ ਇਕੋ ਜਿਹੜੀ ਆ ਉਸੇ ਤਰ੍ਹਾਂ ਦੀ ਆ ਰਹੀ ਹੈ ਜਿਸ ਤਰ੍ਹਾਂ ਕਿ ਡੋਨਲਡ ਟਰੰਪ ਚਾਹੁੰਦੇ ਸੀ ਤੇ ਕੈਨੇਡਾ ਦੇ ਮੁੱਦੇ ਤੇ ਹੀ ਕੈਨੇਡਾ ਨੂੰ ਭੰਡ ਕੇ ਉਹ ਇਲੈਕਸ਼ਨ ਜਿਹੜੀ ਹੈ ਉਹ ਜਿੱਤਣਾ ਚਾਹੁੰਦੇ ਨੇ। ਪਰ ਇਸ ਦੌਰਾਨ ਉਹਨਾਂ ਨੇ ਹੋਰ ਵੀ ਕਈ ਗੱਲਾਂ ਕੀਤੀਆਂ ਨੇ, ਚਲੋ ਤੇ ਉਹਨਾਂ ਦਾ ਮੁੱਦਾ ਵੀ ਹੈ। ਇੱਕ ਤੇ ਉਹ ਕੈਨੇਡਾ ਬਾਬਤ ਉਹਨਾਂ ਨੇ ਕਿਹਾ ਕਿ ਕੈਨੇਡਾ US ਪ੍ਰੈਜੀਡੈਂਟ ਡੋਨਲਡ ਟਰੰਪ ਕਹਿੰਦੇ ਕਿ ਕੈਨੇਡਾ ਇਜ਼ ਡਾਇੰਗ ਟੂ ਮੇਕ ਏ ਟ੍ਰੇਡ ਡੀਲ। ਡੈਲਸ ਦੀ ਰੈਲੀ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਕੈਨੇਡਾ ਵਾਲੇ ਤਾਂ ਮਰਦੇ ਜਾ ਰਹੇ ਨੇ ਸਾਡੇ ਨਾਲ ਸਮਝੌਤਾ ਕਰਨ ਨੂੰ, ਵਪਾਰਕ ਸਮਝੌਤਾ ਕਰਨ ਨੂੰ। ਲੇਕਿਨ ਉੱਥੇ ਜਿਹੜੀ ਉਹਨਾਂ ਨੇ ਸਭ ਤੋਂ ਵੱਡੀ ਗੱਲ ਕੀਤੀ ਉਹ ਇਹ ਕਿ ਮਿਡ ਟਰਮ ਕਨਵੈਨਸ਼ਨ ਜਿਹੜੀ ਹੈ ਉਸ ਵਿੱਚ ਵੋਟਰਾਂ ਨੂੰ ਕਹਿੰਦੇ ਕਿ ਇੱਦਾਂ ਸਮਝੋ ਕਿ ਜੇ ਉਹਨਾਂ ਦੀਆਂ ਆਪਣੀਆਂ ਇਲੈਕਸ਼ਨਾਂ ਹੋਣ ਲੋਕਾਂ ਦੀਆਂ ਤੇ ਆਪਣੇ ਐਲਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਨਵੰਬਰ ਦੀਆਂ ਮਿਡ ਟਰਮ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਕਾਂਗਰਸ ਦੇ ਦੋਵਾਂ ਸਦਨਾਂ ਸੈਨੇਟ ਜਾਂ ਤੇ ਹਾਊਸ ਦੇ ਉੱਪਰ ਆਪਣਾ ਕੰਟਰੋਲ ਬਣਾਏ ਰੱਖਦੀ ਹੈ ਤਾਂ ਅਮਰੀਕਾ ਦੇ ਹਰੇਕ ਅਡਲਟ

ਸਿਟੀਜ਼ਨ ਨੂੰ $5,000 ਦਾ ਡਿਵੀਡੈਂਟ ਦੇਣਗੇ, $5,000 ਟਰੰਪ ਡਿਵੀਡੈਂਟ, ਵੋਟ ਖਰੀਦਣ ਦਾ ਇੱਕ ਕਿਸਮ ਦਾ ਉਹਨਾਂ ਦਾ ਪਲਾਨ। $5,000 ਕੀ ਦਿੱਤਾ ਜਾ ਸਕਦਾ ਪਹਿਲਾਂ ਤਾਂ ਬਹੁਤ ਵੱਡਾ ਸਵਾਲ ਹੈ ਇਸ ਨੂੰ ਵਿਸ਼ਵ ਦਾ, ਵਿਸ਼ਵ ਦੇ ਮੈਂ ਕਈ ਮੀਡੀਆ ਦੇਖੇ ਵੱਡੇ ਵੱਡੇ ਜਿਹੜੇ ਕਿ ਉਹ ਐਨਾਲਾਈਜ਼ ਕਰ ਰਹੇ ਸੀ ਕਿ ਕਿਵੇਂ ਦੇਣਗੇ ਤੇ ਕੀ ਇਹ ਪੋਸੀਬਲ ਵੀ ਹੋ ਸਕਦਾ। ਸੋ ਇਸ ਕਨਵੈਨਸ਼ਨ ਦੇ ਵਿੱਚ ਜਿਹੜਾ ਉਹਨਾਂ ਨੇ ਦਾਵਾ ਕਰ ਦਿੱਤਾ ਤੇ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਦੁਨੀਆਂ ਭਰ ਦੇ ਵਿੱਚ, ਜੋ ਭਾਰਤ ਵਿੱਚ ਆਮ ਤੌਰ ਤੇ ਜੋ ਕੰਪੈਰੀਜ਼ਨ ਕੀਤਾ ਜਾਂਦਾ ਹੈ ਕਿ ਉੱਥੇ ਜੀ ਫ੍ਰੀ ਬੀਜ ਦਿੱਤੀਆਂ ਜਾਂਦੀਆਂ ਨੇ ਤੇ ਮੁਫ਼ਤ ਦੇ ਵਿੱਚ ਲੋਕਾਂ ਨੂੰ ਚੀਜ਼ਾਂ ਤੇ ਚੋਣਾਂ ਤੋਂ ਪਹਿਲਾਂ ਗੱਫੇ ਜਿਹੜੇ ਨੇ ਦਿੱਤੇ ਜਾਂਦੇ ਨੇ, ਤੇ ਇਹ ਕਿੰਨਾ ਕੁ ਉਸ ਨਾਲੋਂ ਵੱਖਰਾ ਹੈ ਕੰਮ ਇਹੋ। ਤੇ ਡੋਨਲਡ ਟਰੰਪ ਨੇ ਇਹ ਜੋ ਗੱਲ ਤਾਂ ਕੀਤੀ ਆ, ਹਾਲਾਂਕਿ ਉਹਨਾਂ ਨੇ ਵਾਅਦਾ ਨਹੀਂ ਲੱਗਦਾ ਕਿਤੇ ਵੀ ਕੀਤਾ ਤੇ ਨਾ ਉਹਨਾਂ ਨੇ ਕੋਈ ਇਸਦੀ ਡਿਟੇਲ ਦਿੱਤੀ ਹੈ, ਹਾਲ ਦੀ ਘੜੀ ਸਿਰਫ ਸ਼ੋਸ਼ਾ ਜਿਹਾ ਲੱਗਦਾ ਹੈ। ਤੇ ਇਹ ਸ਼ੋਸ਼ਾ ਕਿਸ ਹੱਦ ਤੱਕ ਸੀਰੀਅਸ ਹੋਵੇਗਾ ਤੇ ਕੀ ਉਹਨਾਂ ਨੂੰ ਕੋਈ ਸਵਾਲ ਪੁੱਛੇਗਾ, ਵੈਸੇ ਬਹੁਤ ਘੱਟ ਇਸ ਤਰ੍ਹਾਂ ਹੋ ਰਿਹਾ ਕਿ ਉਹਨਾਂ ਨੂੰ ਕੋਈ ਕਾਊਂਟਰ ਕੁਐਸਚਨ ਕਰ ਰਿਹਾ। ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਨਾਲੋਂ ਉਲਟ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਤੇ ਕਰਦੇ ਰਹਿੰਦੇ ਨੇ ਛੋਟੀਆਂ ਮੋਟੀਆਂ, ਜਿੱਥੇ ਪੱਤਰਕਾਰਾਂ ਨੂੰ ਵੀ ਜਿਵੇਂ ਆਮ ਤੌਰ ਤੇ ਤਾਂ ਇਹ ਹੁੰਦਾ ਨਾ ਕਿ ਪੱਤਰਕਾਰ ਬੜੇ ਤਿੱਖੇ ਤਿੱਖੇ ਸਵਾਲਾਂ ਦੇ ਨਾਲ ਲੀਡਰਾਂ ਨੂੰ ਜਿਹੜਾ ਘੇਰਦੇ ਨੇ, ਇਹਨਾਂ ਦਾ ਉਲਟਾ ਹੈ ਜਨਾਬ ਹੋਰਾਂ ਦਾ ਕੰਮ, ਇਹ ਪੱਤਰਕਾਰ ਨੂੰ ਵਿਅਕਤੀਗਤ ਤੌਰ ਤੇ ਵੀ ਘੇਰਦੇ ਨੇ ਤੇ ਉਹਨਾਂ ਦੇ ਮੀਡੀਆ ਅਦਾਰਿਆਂ ਦੀ ਅਲਾਇੰਸ ਜੇ ਕਿਤੇ ਮਾੜੀ ਮੋਟੀ ਆਸੇ ਪਾਸੇ ਨੂੰ ਹੋਵੇ ਉਸਦੇ ਦੁਆਲੇ ਫਿਰ ਬਹੁਤਾ ਹੁੰਦੇ ਨੇ। ਸੋ $5,000 ਵਾਲਾ ਕਲੀਅਰ ਉਹਨਾਂ ਤੋਂ ਕੋਈ ਕਰੇਗਾ ਜਾਂ ਨਹੀਂ ਇਹ ਨਹੀਂ ਪਤਾ। ਤੇ ਇਸ ਮੁੱਦੇ ਤੇ ਡੈਮੋਕ੍ਰੈਟਿਕ ਪਾਰਟੀ ਜਿਹੜੀ ਹੈ ਉਹਨਾਂ ਨੂੰ ਅੱਤਵਾਦੀ ਤੇ ਸੋਸ਼ਲਿਸਟ ਪਾਰਟੀ ਦੱਸ ਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੀ ਆਲੋਚਨਾ ਰੱਜ ਕੇ ਕੀਤੀ ਗਈ। ਸੋ ਆਮ ਕਾਮਨ ਸੈਂਸ ਵਾਲੀ ਪਾਰਟੀ ਆਪਣੇ ਆਪ ਨੂੰ ਕਹਿੰਦੇ ਨੇ ਉਹ ਰਿਪਬਲਿਕਨ ਪਾਰਟੀ ਨੂੰ। ਸੋ ਇਹ ਦੋ ਦਿਨਾਂ ਦਾ ਜਿਹੜਾ ਸਮਾਗਮ ਹੈ, ਰੈਲੀ ਹੈ, ਫੰਡ ਰੇਜ਼ਰ ਹੈ ਤੇ ਇਸ ਤੇ 30,000 ਲੋਕਾਂ ਦੇ ਇਸ ਵਿੱਚ ਪਾਰਟੀਸਪੇਟ ਕਰਨ ਦੀ ਉਮੀਦ ਹੈਗੀ ਹੈ। ਤੇ ਇਹ ਵੀ ਹੈ ਕਿ ਕੁਛ ਰਿਪਬਲਿਕਨ ਕੈਂਡੀਡੇਟ ਜਾਂ ਕੁਛ ਲੋਕ ਇਸ ਬਹੁਤ ਮਹਿੰਗੇ ਤੇ ਇੱਕ ਐਕਸਟਰਾ ਆਰਡਨਰੀ ਜਿਹਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਵਿੱਚ ਮਹਿੰਗਾਈ ਦੇ ਤੇ ਹੋਰਨਾਂ ਚੀਜ਼ਾਂ ਦੇ ਮੁੱਦਿਆਂ ਕਾਰਨ ਕੁਛ ਲੋਕ ਇਹ ਤੋਂ ਦੂਰ ਵੀ ਬੈਠੇ ਹੋਏ ਨੇ, ਪਰ ਡੋਨਲਡ ਟਰੰਪ ਕਿਸੇ ਦੀ ਅੱਜ ਕੱਲ੍ਹ ਸੁਣ ਨਹੀਂ ਰਹੇ, ਉਹ ਕੰਮ ਲਗਾਤਾਰ ਖਿੱਚੀ ਜਾ ਰਹੇ ਨੇ। ਸੋ ਮੇਰਾ ਖਿਆਲ ਹੈ ਕਿ ਡੋਨਲਡ ਟਰੰਪ ਦਾ ਪੁਆਇੰਟ ਆਫ ਵਿਊ ਇੰਨਾ ਕੁ ਛੱਡਦੀ ਹੈ ਹੁਣ ਜੀ ਅੱਗੇ ਤੇ ਚੱਲੀਏ ਤੇ ਵਾਹਵਾ ਸਾਡਾ ਸਮਾਂ ਖਾ ਜਾਂਦੇ ਨੇ ਜਨਾਬ। ਸਾਡੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਫ ਕੰਜ਼ਰਵੇਟਿਵ ਆਗੂ ਉਹ ਅਮਰੀਕਾ ਗਏ ਹੋਏ ਨੇ ਤੇ ਉੱਥੇ ਜਾ ਕੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡੀਅਨਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਕੈਨੇਡੀਅਨਸ ਜਿਹੜੇ ਨੇ ਆਰ ਫੀਲਿੰਗ ਵੂਂਡਡ ਐਂਡ ਕਨਫਿਊਜ਼ਡ। ਤੇ ਇਹ ਕਿ US ਪ੍ਰੈਜੀਡੈਂਟ ਕੈਨੇਡਾ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਨੇ, ਇਸ ਕਰਕੇ ਅਸੀਂ ਜ਼ਖਮੀ ਹਾਂ, ਵੂਂਡਡ ਹਾਂ ਤੇ ਕਨਫਿਊਜ਼ਡ ਹਾਂ। ਇਹ ਤੁਸੀਂ ਹੁਣ ਦੇਖ ਲਓ ਕਿ ਉਹਨਾਂ ਦੇ ਕਹਿਣ ਦਾ ਕੀ ਮਤਲਬ ਸੀ। ਵੂਂਡਡ ਦਾ ਮਤਲਬ ਤਾਂ ਸਿੱਧਾ ਹੀ ਹੈ ਕਿ ਕੈਨੇਡਾ ਨੇ ਇੱਕਦਮ, ਉਹ ਕਹਿੰਦੇ ਕਿ ਕਨਫਿਊਜ਼ਡ ਅਸੀਂ ਵੂਂਡਡ ਇਸ ਕਰਕੇ ਕਿ ਸਾਡੇ ਤੇ ਜੋ ਜਿਸ ਤਰ੍ਹਾਂ ਦੀਆਂ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ, ਜਿੰਨਾ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਨੇਡੀਅਨਾਂ ਨੂੰ, ਇਹ ਆਪਣੇ ਆਪ ਦੇ ਵਿੱਚ ਦੁਖੀ ਹੋਣ ਵਾਲੀ ਗੱਲ ਹੈ। ਤੇ ਕਨਫਿਊਜ਼ਡ ਇਸ ਕਰਕੇ ਕਿ ਇੱਕਦਮ ਕੈਨੇਡਾ ਵਾਲੇ ਅਮਰੀਕਾ ਦੇ ਦੁਸ਼ਮਣ ਕਿਵੇਂ ਬਣ ਗਏ। ਕੰਜ਼ਰਵੇਟਿਵ ਲੀਡਰ ਕਹਿੰਦੇ ਨੇ ਕਿ ਸਾਡੀ ਬਹੁਤ ਜ਼ੋਰਦਾਰ ਤਰੀਕੇ ਨਾਲ ਜੁੜਿਆ ਹੋਇਆ ਸਾਡਾ ਆਰਥਿਕ ਸੰਬੰਧ ਹੈ ਤੇ ਜਿਹਦੇ ਵਿੱਚ ਪੀਸ ਹੈ, ਸ਼ਾਂਤੀ ਹੈ ਤੇ ਖੁਸ਼ਹਾਲੀ, ਪ੍ਰੋਸਪੈਰਿਟੀ ਕਹਿੰਦੇ ਦਹਾਕਿਆਂ ਤੋਂ ਹੈ ਤੇ ਟੈਰਿਫ ਫ੍ਰੀ ਟ੍ਰੇਡ ਜਿਹੜਾ ਉਹ ਬਹੁਤ ਜ਼ਰੂਰੀ ਹੈ ਇਸ ਖਿੱਤੇ ਲਈ। ਤੇ ਕੰਜ਼ਰਵੇਟਿਵ ਲੀਡਰ ਨੇ ਕਿਹਾ ਕਿ ਇਸ ਦੋਵਾਂ ਦੇਸ਼ਾਂ ਨੂੰ ਜਿਹੜੇ ਨੇ ਇਹਨਾਂ ਦੇ ਆਪਣੇ ਮੁੱਦੇ ਤਾਂ ਜ਼ਾਹਰ ਤੌਰ ਤੇ ਹੋਣਗੇ ਤੇ ਅਸੀਂ ਅਮਰੀਕਾ ਦੀ ਸਪੋਰਟ ਹਮੇਸ਼ਾ ਤੋਂ ਕਰਦੇ ਰਹੇ ਹਾਂ। ਤੇ ਪੋਲੀਟਿਕਸ ਜਿਹੜੀ ਹੈ ਉਹਦੇ ਬਾਰੇ ਉਹਨਾਂ ਨੇ ਕੁਛ ਜਦੋਂ ਸਵਾਲ ਉਹਨਾਂ ਨੂੰ ਪੁੱਛੇ ਗਏ ਤੇ ਕਹਿੰਦੇ ਕਿ ਮੈਂ ਕਿ ਪ੍ਰਾਈਮ ਮਿਨਿਸਟਰ ਮਾਰਕ ਕਰਨੀ ਕੀ ਕਰ ਰਹੇ ਹਾਂ, ਆਹ ਕਰ ਰਹੇ ਹਾਂ ਫਲਾਨਾ। ਜਦੋਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਇਹ ਸਵਾਲ ਪੁੱਛੇ ਗਏ ਤਾਂ ਪੀਅਰ ਪੋਲੀਐਫ ਨੇ ਸਾਫ਼ ਸਪਸ਼ਟ ਕਿਹਾ, ਆਈ ਐਮ ਨੋਟ ਗੋਇੰਗ ਟੂ ਅਟੈਕ ਮਾਈ ਪ੍ਰਾਈਮ ਮਿਨਿਸਟਰ ਔਨ ਫੋਰਨ ਸੋਇਲ।
ਮੈਂ ਵਿਦੇਸ਼ ਦੀ ਧਰਤੀ ਤੇ ਆਪਣੇ ਪ੍ਰਧਾਨ ਮੰਤਰੀ ਤੇ ਕੋਈ ਹਮਲਾ ਨਹੀਂ ਕਰਾਂ।

0: ਕਰਾਂਗਾ, ਇਟ ਇਜ਼ ਜਸਟ ਨੋਟ ਸਮਥਿੰਗ ਆਈ ਐਮ ਗੋਇੰਗ ਟੂ ਡੂ, ਇਹ ਬਿਲਕੁਲ ਨਹੀਂ ਕਰਾਂਗਾ। ਅਤੇ ਮੇਰਾ ਮਿਸ਼ਨ ਕਹਿੰਦੇ ਇੱਥੇ ਹੈ ਕਿ ਆਪਣੇ ਮੁਲਕ ਲਈ ਲੜਨਾ, ਅਤੇ ਨਾ ਕੋਈ ਪੋਲੀਟੀਕਲ ਪੁਆਇੰਟ ਜਿਹੜੇ ਨੇ ਉੱਥੇ ਜਿਹਦੀ ਘਰੇਲੂ ਸਥਿਤੀ ਹੈ ਪੋਲੀਟਿਕਸ ਦੇ ਵਿੱਚ, ਉਹਦੇ ਵਿੱਚੋਂ ਕੋਈ ਪੋਲੀਟੀਕਲ ਪੁਆਇੰਟ ਹਾਸਲ ਕਰਨਾ। ਸੋ ਪੀਅਰ ਪੌਲ ਯਵ ਦੇ ਬਿਆਨ ਬਿਲਕੁਲ ਜਿਹੜੇ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ ਮੋੜਾ ਪਿਆ ਹੈ ਉਹਨਾਂ ਦਾ, ਅਤੇ ਇਸ ਤੋਂ ਪਹਿਲਾਂ ਕੁਛ ਆਰਟੀਕਲ ਵਗੈਰਾ ਵੀ ਇਸ ਤਰ੍ਹਾਂ ਦੇ ਆਏ ਸੀ ਕਿ ਉਹਨਾਂ ਨੂੰ ਜਿਹੜਾ ਥਿਨ ਲਾਈਨ ਜਿਹੜੀ ਹੈ ਇਹਨੂੰ ਸਮਝਣਾ ਪੈਣਾ ਕਿ ਉਹ ਸਰਕਾਰ ਦੀਆਂ ਨੀਤੀਆਂ ਨੂੰ ਕ੍ਰਿਟੀਸਾਈਜ਼ ਕਰਨ ਪਰ ਕਿਤੇ ਇਸ ਤਰ੍ਹਾਂ ਨਾ ਲੱਗੇ ਕਿ ਉਹ ਅਮਰੀਕਾ ਵਾਲਿਆਂ ਨੂੰ ਜਸਟੀਫਾਈ ਕਰਦੇ ਫਿਰਨ, ਜਿਹਦੇ ਨਾਲ ਮੁਲਕ ਦਾ ਨੁਕਸਾਨ ਹੋਵੇ ਜੀ। ਇੱਧਰ ਗੱਲਬਾਤ ਅਸੀਂ ਥੋੜ੍ਹੀ ਜਿਹੀ ਕਰ ਲੈਂਦੇ ਹਾਂ ਜੀ ਕਿ ਮਾਰਕ ਕਾਰਨੀ ਜਿਹੜੇ ਨੇ ਕੈਬਨਿਟ ਮੀਟਿੰਗ, ਖੈਰ ਖਾਸ ਖ਼ਬਰ ਉਹਦੇ ਵਿੱਚ ਨਹੀਂ ਹੈ, ਕੈਬਨਿਟ ਮੀਟਿੰਗ ਜਿਹੜੀ ਆ ਉਹ ਪਹਾੜੀਆਂ ਦੇ ਰਮਣੀਕ ਸਥਾਨ ਬੈਂਫ ਨੈਸ਼ਨਲ ਪਾਰਕ ਦੇ ਵਿੱਚ ਹੋ ਰਹੀ ਹੈ। ਸੋ ਇੱਥੇ ਆਏ ਹੋਏ ਨੇ ਜੀ, ਟੁਕੇ ਨੇ ਸਾਰੇ, ਅਤੇ ਕੈਬਨਿਟ ਰਿਟਰੀਟ ਜਿਹੜੀ ਹੈ ਇਹ ਫਾਲ ਸਿਟਿੰਗ ਜਿਹੜੀ ਪਾਰਲੀਮੈਂਟ ਦੀ ਹੋਵੇਗੀ, ਆਉਣ ਵਾਲੇ ਦਿਨਾਂ ਵਿੱਚ ਪਾਰਲੀਮੈਂਟ ਬੈਠੇਗੀ ਜੁੜੇਗੀ, ਉਸ ਤੋਂ ਪਹਿਲਾਂ ਦੀ ਇਹ ਇੱਕ ਮੀਟਿੰਗ ਹੈ ਅਤੇ ਉਸ ਵਿੱਚ ਏਜੰਡਾ ਤੈਅ ਹੋਵੇਗਾ। ਅਤੇ ਇਹ ਵੀ ਕਿਹਾ ਗਿਆ ਸੀ ਕੁਛ ਦਿਨ ਪਹਿਲਾਂ ਕਿ ਜੋ ਮੈਂਡੇਟ ਲੈਟਰਸ ਦਿੱਤੀਆਂ ਗਈਆਂ ਨੇ ਕੈਬਨਿਟ ਨੂੰ ਮਿਨਿਸਟਰਾਂ ਨੂੰ ਜੋ ਪਹਿਲਾਂ ਦਿੱਤੀਆਂ ਗਈਆਂ ਸੀ ਉਹਦੇ ਬੇਸ ਤੇ ਰਿਪੋਰਟ ਕਾਰਡ ਲਿਆ ਜਾਵੇਗਾ ਕਿ ਭਾਈ ਤੁਸੀਂ ਇਹਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਨੇ। ਸੋ ਇਹ ਵੀ ਅੰਦਰ ਖਾਤੇ ਥੋੜਾ ਜਿਹਾ ਰੌਲਾ ਸੀ, ਕੁਛ ਮੀਡੀਆਦਾਰਿਆਂ ਨਾਲ ਗੱਲਬਾਤ ਕਰਦੇ ਹੋਏ ਅੰਦਰ ਖਾਤੇ ਗੱਲ ਕਹੀ ਸੀ ਕੁਛ ਆਗੂਆਂ ਨੇ ਕਿ ਸਾਨੂੰ ਤੇ ਥੋੜੀ ਜਿਹੀ ਘਬਰਾਹਟ ਹੋ ਰਹੀ ਹੈ ਕਿ ਪਤਾ ਨਹੀਂ ਕੀ ਹੋਵੇਗਾ। ਤੇ ਮਾਰਕ ਕਾਰਨੀ ਬੜੇ ਸਖ਼ਤ ਪ੍ਰਾਈਮ ਮਿਨਿਸਟਰ ਵਜੋਂ, ਖਾਸ ਤੌਰ ਤੇ ਜਦੋਂ ਕਾਗਜ਼ਾਂ ਪੱਤਰਾਂ ਦੀ ਗੱਲ ਆਉਂਦੀ ਹੈ ਤੇ ਕੰਮ ਕਾਜ ਦੀ ਗੱਲ ਆਉਂਦੀ ਹੈ ਤੇ ਬਹੁਤ ਉਹ ਬਰੀਕੀ ਨਾਲ ਹਰ ਇੱਕ ਨੂੰ ਘੇਰਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਖਰੀ ਜਿਹੀ ਚੀਜ਼ ਹੋਵੇਗੀ ਬਹੁਤ ਸਾਰੇ ਲੋਕਾਂ ਵਾਸਤੇ, ਲੇਕਿਨ ਇਹ ਮੀਟਿੰਗ ਜਿਹੜੀ ਹੋ ਰਹੀ ਹੈ ਇਸ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਅਜੇ ਪਤਾ ਨਹੀਂ ਹੈ ਜੀ।
1: ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛ ਨਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ

ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696

ਰੇਡੀਓ ਸਰ ਸੰਗਮ ਤੇ ਇੱਕ ਵਾਰ ਫੇਰ ਸਵਾਗਤ ਜੀ ਆਪ ਸਭ ਸੁਣਨ ਵਾਲਿਆਂ ਦਾ। ਪ੍ਰੋਗਰਾਮ ਨੂੰ ਅੱਗੇ ਵਧਾਈਏ। ਜਿਹੜਾ ਵਪਾਰਕ ਗੱਲਾਂ ਬਹੁਤੀਆਂ ਹੋ ਜਾਂਦੀਆਂ ਨੇ ਤੇ ਇਸ ਵੇਲੇ ਜਿਹੜੀ ਸਥਿਤੀ ਹੈ ਜੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਇਹ ਵੀ ਨਹੀਂ ਹੈ ਕਿ ਅਸੀਂ ਕੋਈ ਜਾਣ ਬੁੱਝ ਕੇ ਇਹੋ ਜਿਹੀਆਂ ਕਰ ਰਹੇ, ਹਰ ਪਾਸੇ ਚਰਚਾ ਇਹੋ ਜਿਹੀ ਹੈ। ਹੋਰ ਖ਼ਬਰਾਂ ਵੱਲ ਧਿਆਨ ਕਰਦੇ ਹਾਂ। ਇੱਕ ਐਡਮਿੰਟਨ ਸ਼ਹਿਰ ਨਾਲ ਸੰਬੰਧਿਤ ਖ਼ਬਰ ਜੋ ਅਗਸਤ 21 ਨੂੰ ਆਈ ਸੀ ਕਿ ਐਡਮਿੰਟਨ ਸ਼ਹਿਰ ਦੇ ਨੌਰਥ ਵਾਲੇ ਪਾਸੇ ਜੋ ਫੋਰਟ ਮੈਕਮਰੀ ਨੂੰ ਹਾਈਵੇ ਜਾਂਦਾ ਹੈ, ਮੈਨਿੰਗ ਡਰਾਈਵ ਵੀ ਕਹਿ ਦਿੰਦੇ ਨੇ, ਉਸ ਤੇ ਸਥਿਤ ਹੈ ਬੜਾ ਆਲੀਸ਼ਾਨ ਗੁਰਦੁਆਰਾ, ਹਾਈਵੇ ਦੇ ਉੱਪਰ ਹੈ, ਨਾਨਕਸਰ ਗੁਰਦੁਆਰਾ ਹੈ ਜੀ। ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੜਕੇ ਇੱਕ ਵਿਅਕਤੀ ਜਾ ਵੜਿਆ ਤੇ ਉਸਨੇ ਉੱਥੇ ਮੌਜੂਦ ਸੇਵਾਦਾਰਾਂ ਤੇ ਜਾਂ ਜੋ ਗ੍ਰੰਥੀ ਸਿੰਘ ਸਨ ਉਹਨਾਂ ਤੇ ਹਮਲਾ ਬੋਲ ਦਿੱਤਾ। ਤੇ ਇਸ ਕੇਸ ਦੇ ਵਿੱਚ 27 ਸਾਲਾਂ ਦਾ ਇੱਕ ਮੁਜਰਮ ਜਿਹਾ ਵਿਅਕਤੀ ਹੈ ਜੀ, ਇਹਨੂੰ ਚਾਰਜ ਕਰ ਦਿੱਤਾ ਗਿਆ, ਔਸਟਿਨ ਸਿਮ ਪੈਲੇਟੀਅਰ। ਔਸਟਿਨ ਸਿਮ ਪੈਲੇਟੀਅਰ ਨੂੰ ਸਤੰਬਰ 4 ਨੂੰ ਚਾਰਜ ਕੀਤਾ ਗਿਆ। ਦੋ ਦੋਸ਼ ਉਸ ਤੇ ਲੱਗੇ ਨੇ ਕਿ ਪੋਜੈਸ਼ਨ ਆਫ ਵੈਪਨ ਫਾਰ ਅ ਡੇਂਜਰਸ ਪਰਪਸ ਤੇ ਸ਼ਰਾਰਤ ਦੇ ਵੀ। ਅਗਸਤ 21 ਨੂੰ ਘਟਨਾ ਵਾਪਰੀ ਸੀ। ਤੇ ਇਹ ਵੀ ਕਿਹਾ ਜਾ ਰਿਹਾ ਕਿ ਐਡਮਿੰਟਨ ਪੁਲਿਸ ਸਰਵਿਸ ਦੀ ਹੇਟ ਕ੍ਰਾਈਮਸ ਯੂਨਿਟ ਜਿਹੜਾ ਹੈ ਉਹ ਅਜੇ ਵੀ ਇਸ ਇੰਸੀਡੈਂਟ ਨੂੰ ਅਸੈਸ ਕਰ ਰਹੀ ਹੈ ਕਿ ਕੀ ਇਹ ਕੋਈ ਨਫ਼ਰਤ ਦਾ ਵੀ ਨਾਲ ਸੰਬੰਧਿਤ ਕੋਈ ਗੱਲਬਾਤ ਹੈ, ਕੋਈ ਜੁਰਮ ਹੈ, ਕੀ ਨਫ਼ਰਤ ਦਾ ਜੁਰਮ ਹੈ, ਹੇਟ ਕ੍ਰਾਈਮ ਹੈ। ਪਰ ਇਸ ਵੇਲੇ ਕਹਿੰਦੇ ਕਿ ਕੋਈ ਐਵੀਡੈਂਸ ਨਹੀਂ ਹੈ, ਕੋਈ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਕੋਈ ਨਫ਼ਰਤ ਨਾਲ ਭਰਿਆ ਹੋਇਆ ਇਹ ਕੋਈ ਗੱਲ ਸੀਗੀ। ਤੇ ਇਹ ਕਿਹਾ ਗਿਆ ਕਿ ਵਿਅਕਤੀ ਗੁਰਦੁਆਰਾ ਦੇ ਵਿੱਚ ਐਂਟਰ ਹੋਇਆ ਸਵੇਰੇ ਜਦੋਂ ਪਾਠ ਚੱਲ ਰਿਹਾ ਸੀ ਤੇ ਉੱਥੇ ਸਟਾਫ ਨੇ ਜਦੋਂ ਇਸ ਨੂੰ ਰੋਕਿਆ ਤੇ ਰੋਕਣ ਤੋਂ ਬਾਅਦ ਜਿਹੜਾ ਸੀ ਉਹ ਹੱਥੋ ਪਾਈ ਦੇ ਵਿੱਚ ਬਦਲ ਗਿਆ ਤੇ ਅਟੈਕਰ ਜਿਹੜੇ ਸੀਗੇ ਜੀ ਉੱਥੇ ਫਿਰ ਅਟੈਕਰ ਨੂੰ ਫੜ ਲਿਆ ਗਿਆ। 5:10 ਤੇ ਪੁਲਿਸ ਆਈ ਤੇ ਉਹਦੇ ਹਵਾਲੇ ਕਰ ਦਿੱਤਾ ਗਿਆ। ਦੋ ਵਿਅਕਤੀ ਜਿਹੜੇ ਸੀ ਉੱਥੇ ਜ਼ਖਮੀ ਹੋਏ, ਉਹ ਠੀਕ ਠਾਕ ਨੇ, ਉਹਨਾਂ ਦਾ ਇਲਾਜ ਹੋਇਆ। ਤੇ ਇਹ ਜਿਹੜਾ ਵਿਅਕਤੀ ਹੈ ਇਸ ਵਿੱਚ ਪੁਲਿਸ ਨੇ ਇਹ ਦੱਸਿਆ ਕਿ ਸਿਮ ਪੈਲੇਟੀਅਰ ਨਾਂ ਦਾ ਜਿਹੜਾ ਬੰਦਾ ਹੈ ਇੱਕ ਫੈਡਰਲ ਇੰਸਟੀਟਿਊਸ਼ਨ ਜੇਲ੍ਹ ਦੇ ਵਿੱਚੋਂ ਅਲਬਰਟਾ ਵਿੱਚ ਇੱਕ ਦਿਨ ਪਹਿਲਾਂ ਇਹ ਰਿਹਾਅ ਹੋਇਆ ਸੀ, ਇੱਕ ਦਿਨ ਪਹਿਲਾਂ ਕਾਹਦਾ ਸੜਕਸਾਰ ਤੇ ਉੱਥੇ ਜਾ ਵੜਿਆ। ਸੋ ਇਸ ਤਰ੍ਹਾਂ ਗਿਣ ਲਓ ਕਿ ਉਸ ਰਾਤ ਜਾਂ ਉਸ ਰਾਤ ਤੋਂ ਪਹਿਲਾਂ ਉਹਨੂੰ ਰਿਹਾਅ ਕੀਤਾ ਗਿਆ ਸੀ। ਤੇ ਡੈਜੀਗਨੇਟਡ ਹਾਫਵੇ ਜਿਹੜਾ ਹਾਊਸ ਹੁੰਦਾ ਹੈ ਇਸ ਤਰ੍ਹਾਂ ਦੇ ਕਈ ਕੈਦੀਆਂ ਵਾਸਤੇ ਕੰਡੀਸ਼ਨ ਹੁੰਦੀ ਹੈ ਉਹਨਾਂ ਦੀ, ਤਾਂ ਉੱਥੇ ਪਹੁੰਚਣ ਤੋਂ ਨਾਕਾਮ ਰਿਹਾ। 2024 ਦੇ ਵਿੱਚ ਕਹਿੰਦੇ ਉਸ ਤੇ ਸਿਮ ਪੈਲੇਟੀਅਰ ਨੂੰ 28 ਦੀ ਤੇ ਸਜ਼ਾ ਤੇ ਫਿਰ 28 ਦੀ ਸਜ਼ਾ ਜਿਹੜੀ ਸੀ ਸੁਣਾਈ ਗਈ ਸੀ, ਐਗਰੀਵੇਟਡ ਅਸੋਲਟ ਤੇ ਇੱਕ ਪੀਸ ਅਫਸਰ ਤੇ ਇੱਕ ਹੋਰ ਕੇਸ ਦੇ ਵਿੱਚ ਉਹਨੂੰ 6 ਦੀ ਸਜ਼ਾ ਸੁਣਾਈ ਗਈ ਸੀ। ਹੁਣ ਸਤੰਬਰ 18 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਗੱਲ ਇੱਕ ਖ਼ਬਰ ਜਿਹੜੀ ਹੈ ਜੀ ਉਹ ਅਮਰੀਕਾ ਦੇ ਨਾਲ ਸੰਬੰਧਿਤ ਉਹ ਕਰ ਲੈਂਦੇ ਹਾਂ ਪਹਿਲਾਂ। ਅਮਰੀਕਾ ਦੇ ਨਾਲ ਸੰਬੰਧਿਤ ਹੈ ਲੇਕਿਨ ਉਹ ਸਿੱਖ ਭਾਈਚਾਰੇ ਨਾਲ ਜੁੜੀ ਹੋਈ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਦਿੱਤੀ ਜਿਸ ਵਿੱਚ ਇੱਕ ਸਿੱਖ ਵਿਅਕਤੀ ਜਿਹੜਾ ਸੀ ਉਸ ਨੂੰ ਦਰਸਾਇਆ ਗਿਆ ਤੇ ਵਿੱਚ ਲਿਖਿਆ ਗਿਆ ਗੈਟ ਆਫ ਅਵਰ ਰੋਡਸ, ਸਾਡੀਆਂ ਸੜਕਾਂ ਤੋਂ ਹਟ ਜਾਓ। ਯੂ ਡੋਂਟ ਨੋ ਹਾਊ ਟੂ ਡਰਾਈਵ ਮਿਸਟਰ ਸਿੰਘ, ਮਿਸਟਰ ਸਿੰਘ ਤੁਹਾਨੂੰ ਨਹੀਂ ਪਤਾ ਕਿ ਡਰਾਈਵਿੰਗ ਕਿਵੇਂ ਕਰਨੀ ਹੈ। ਸੋ ਇਹ ਜਿਹੜਾ ਉਸ ਦੇ ਵਿੱਚ ਫੋਟੋ ਦੇ ਵਿੱਚ ਸੀਗਾ, ਇਹ ਪੋਸਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਵੱਲੋਂ ਸਰਕਾਰੀ ਜੋ ਉਹਨਾਂ ਦੀ ਏਜੰਸੀ ਹੈ ਜੀ। ਤੇ ਇਸ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜੋ ਪੋਸਟ ਕੀਤਾ, ਸੈਲਫ ਡਿਪੋਰਟ ਔਰ ਫਾਇੰਡ ਆਊਟ, ਤੇ ਟਰਾਂਸਫਾਰਮਰਸ ਦਾ US ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਇੱਕ ਉਹਦੇ ਸ਼ੋਲਡਰ ਤੇ ਇੱਕ ਸੀਲ ਲੱਗੀ ਹੋਈ ਸੀ। ਸੋ ਅਮੈਰੀਕਾ ਫਾਰ ਅਮੈਰੀਕਨਸ, ਇਹ ਅੱਜ ਪੋਸਟ ਪਾਈ ਗਈ ਤੇ ਲੱਖਾਂ ਮਿਲੀਅਨਸ ਲੋਕਾਂ ਨੇ ਇਸ ਨੂੰ ਦੇਖਿਆ, ਲਾਈਕ ਕੀਤਾ ਜਾਂ ਜੋ ਵੀ। ਪਰ ਉਸ ਤੋਂ ਬਾਅਦ ਜਦੋਂ ਰੌਲਾ ਪਿਆ ਤੇ ਇਹ ਜਿਹੜੀ ਫੋਟੋ ਦੇ ਵਿੱਚ ਇੱਕ ਜਿਹੜਾ ਇੱਕ ਦਿਖਾਇਆ ਜਾਂਦਾ ਕਿ ਦਾੜੀ ਵਾਲਾ ਇੱਕ ਵਿਅਕਤੀ ਜਿਸ ਦੇ ਸਿਰ ਤੇ ਕੱਪੜਾ ਬੰਨਿਆ ਹੋਇਆ, ਉਸਦੇ ਸਾਹਮਣੇ ਇੱਕ ਆਪਟੀਮਸ ਪ੍ਰਾਈਮ ਇੱਕ ਕਰੈਕਟਰ ਹੈ ਟਰਾਂਸਫਾਰਮਰ ਫਰੈਂਚਾਈਜ਼ ਦਾ।

ਤੇ ਉਸਦੇ ਸ਼ੋਲਡਰ ਤੇ ਇੱਕ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੀ ਸੀਲ ਹੈ ਤੇ ਇਸ ਨੂੰ ਫਿਰ ਇੰਡੀਅਨ ਅਮੈਰੀਕਨ ਗਰੁੱਪਸ ਜਿਹੜੇ ਨੇ ਸਿੱਖਾਂ ਦੇ ਨੇ ਡੈਮੋਕਰੇਟਸ ਜਿਹੜੇ ਨੇ ਦੂਸਰੀ ਪਾਰਟੀ ਉਹਨਾਂ ਵੱਲੋਂ ਵਿਰੋਧਤਾ ਤੁਰੰਤ ਜਿਹੜੀ ਹੈ ਉਹਦਾ ਝੱਲਣੀ ਪਈ ਤੇ ਰੇਸਿਸਟ ਪੋਸਟ ਇਸ ਨੂੰ ਕਿਹਾ ਗਿਆ ਸਿੱਖ ਅਮੈਰੀਕਨਾਂ ਦੇ ਉੱਪਰ ਤੇ ਮਿਲੀਅਨਸ ਲੋਕ ਜਿਹੜੇ ਜਿਹਨਾਂ ਦੇ ਨਾਮ ਨਾਲ ਸਿੰਘ ਹੈ ਤੇ ਇਹ ਤੇ ਹੁਣ ਚਲੋ ਸਾਡੇ ਕੀ ਇਹਦੇ ਬਾਰੇ ਪਰਿਭਾਸ਼ਾ ਅਸੀਂ ਦੇਣੀ ਹੈ ਪਰ ਇਹ ਵੀ ਇੱਕ ਟਾਈਮਿੰਗ ਜਿਹੜੀ ਹੈ ਪੋਸਟ ਦੀ ਇਹ ਪਾਉਣ ਦੀ ਇਹ ਐਨਵਰਸਰੀ ਦੇ ਨਾਲ ਮੇਲ ਖਾਂਦੀ ਸਤੰਬਰ 11 ਦੇ ਜਿਹੜੇ ਹਮਲੇ ਨੇ 2001 ਵਿੱਚ ਇਸ ਤੋਂ ਬਾਅਦ ਜੋ ਐਂਟੀ ਮੁਸਲਿਮ ਇੰਸੀਡੈਂਟ ਹੋਏ ਬਹੁਤ ਸਾਰੇ ਉਹਨਾਂ ਦੇ ਵਿੱਚ ਸਿੱਖਾਂ ਨੂੰ ਮਿਸਟੇਕਨ ਆਈਡੈਂਟੀ ਦੇ ਤੌਰ ਤੇ ਲੈ ਕੇ ਬਹੁਤ ਜਗ੍ਹਾ ਤੇ ਨਿਸ਼ਾਨਾ ਬਣਾਇਆ ਗਿਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਬਾਅਦ ਵਿੱਚ ਇੱਕ ਸਟੇਟਮੈਂਟ ਦਿੱਤੀ ਕਿ ਅਸੀਂ ਤੇ ਪੋਸਟ ਹਰਜਿੰਦਰ ਸਿੰਘ ਨਾਂ ਦਾ ਇੱਕ ਟਰੱਕ ਡਰਾਈਵਰ ਜਿਹੜਾ ਜਿਹਨੇ ਇੱਕ ਵੱਡਾ ਹਾਦਸਾ ਕਰ ਦਿੱਤਾ ਸੀ ਜਿਸ ਨਾਲ 3 ਵਿਅਕਤੀਆਂ ਦੀ ਮੌਤ ਹੋਈ ਸੀ ਕਿਉਂਕਿ ਉਹ ਸੜਕ ਤੇ ਗਲਤ ਤਰੀਕੇ ਨਾਲ ਯੂ ਟਰਨ ਲੈ ਰਿਹਾ ਸੀ ਤੇ ਉਹਨੇ ਨਾਨ ਗਿਲਟੀ ਜਿਹੜਾ ਨੋਟ ਗਿਲਟੀ ਚਾਰਜਸ ਜਿਹੜੇ ਨੇ ਹੋਮਿਸਾਈਡ ਤੇ ਮੈਨਸਲੋਟਰ ਦੇ ਉਹਨਾਂ ਨੂੰ ਉਹ ਨੋਟ ਗਿਲਟੀ ਉਹਨਾਂ ਨੇ ਪਲੈਟ ਕੀਤੇ ਨੇ ਡਿਪਾਰਟਮੈਂਟ ਨੇ ਕ੍ਰਿਟੀਸਿਜ਼ਮ ਦੀ ਪੋਸਟ ਨੂੰ ਵੀ ਪੋਸਟ ਦੀ ਕ੍ਰਿਟੀਸਿਜ਼ਮ ਨੂੰ ਭਾਵ ਜਿਹਨਾਂ ਲੋਕਾਂ ਨੇ ਇਸ ਨੂੰ ਕ੍ਰਿਟੀਸਾਈਜ਼ ਕੀਤਾ ਆਲੋਚਨਾ ਕੀਤੀ ਉਸ ਨੂੰ ਵੀ ਨੋਨ ਸੈਂਸੀਕਲ ਡ੍ਰਿਵਲ ਦੱਸਿਆ ਕਿ ਇਹ ਬਿਨਾਂ ਸੋਚ ਸਮਝ ਤੋਂ ਕੰਮ ਜਿਹੜਾ ਕਰ ਰਹੇ ਨੇ ਲੋਕ ਸਾਡੀ ਵਿਰੋਧਤਾ ਕਰ ਰਹੇ ਨੇ ਹਰਜਿੰਦਰ ਸਿੰਘ ਦੇ ਬਾਰੇ ਉਹ ਫਿਰ ਲਿਖਦੇ ਨੇ ਕਿ ਇਹ ਇੱਕ ਇਲੀਗਲ ਏਲੀਅਨ ਹੈ ਜੋ ਕਿ ਸਾਡੇ ਮੁਲਕ ਦੇ ਵਿੱਚ ਹੋਣਾ ਹੀ ਨਹੀਂ ਸੀ ਚਾਹੀਦਾ ਡਿਪਾਰਟਮੈਂਟ ਨੂੰ ਹਾਲਾਂਕਿ ਇਹ ਜਵਾਬ ਵੀ ਦਿੰਦੇ ਰਹੇ ਇੱਥੇ ਹੀ ਨਹੀਂ ਕੈਲੀਫੋਰਨੀਆ ਦੇ ਗਵਰਨਰ ਦੇ ਪ੍ਰੈਸ ਆਫਿਸ ਨੇ ਕਿਹਾ ਕਿ ਜਿਹੜੀ ਸੋਸ਼ਲ ਮੀਡੀਆ ਹੈ ਡਿਸਗਸਟਿੰਗ ਹੈ ਤੇ ਸਿੱਖ ਕਮਿਊਨਿਟੀ ਦੇ ਅਗੇਂਸਟ ਰੇਸਿਸਟ ਪ੍ਰੋਪਾਗੈਂਡਾ ਹੈ ਇਹ ਗੇਵਨ ਨਿਊਸਮ ਜਿਹੜੇ ਕੈਲੀਫੋਰਨੀਆ ਦੇ ਡੈਮੋਕਰੇਟ ਗਵਰਨਰ ਨੇ ਉਹਨਾਂ ਦੇ ਆਫਿਸ ਵੱਲੋਂ ਸਟੇਟਮੈਂਟ ਆਈ ਸੀ ਪਰ ਉਹਦੇ ਰਿਸਪੌਂਸ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਵਾਲੇ ਫਿਰ ਲਿਖਦੇ ਨੇ ਕਿ ਇਹ ਗੇਵਨ ਨਿਊਸਮ ਜੀ ਤੁਹਾਡੀ ਸਟੇਟ ਦੇ ਵਿੱਚ ਹੀ ਉਹ ਮੁੰਡੇ ਨੂੰ ਸਿੰਘ ਨੂੰ ਜਿਹੜਾ ਹੈ ਮਿਸਟਰ ਸਿੰਘ ਫਿਰ ਲਿਖਿਆ ਮਿਸਟਰ ਸਿੰਘ ਉਹਨੂੰ ਹੀ ਉੱਥੇ ਜਾਰੀ ਕੀਤਾ ਗਿਆ ਸੀ ਲਾਇਸੈਂਸ ਸੋ ਇਸ ਕਸ਼ਮਕਸ਼ ਦੇ ਚੱਲਦਿਆਂ ਹੋਮਲੈਂਡ ਸਿਕਿਉਰਿਟੀ ਪਹਿਲਾਂ ਤਾਂ ਜਵਾਬ ਜੂ ਦਿੱਤੇ ਲੋਕਾਂ ਨੂੰ ਤੇ ਫਿਰ ਉਸਨੂੰ ਡਿਲੀਟ ਵੀ ਕਰ ਦਿੱਤਾ ਬੜੀ ਤਰਾਸਦੀ ਵਾਲੀ ਗੱਲ ਕਿ ਇਸ ਤਰੀਕੇ ਦਾ ਕੰਮ ਜਿਹੜਾ ਜੀ ਹੋ ਰਿਹਾ ਤੇ ਸਿੱਖ ਕੌਮ ਦੇ ਬਹੁਤ ਸਾਰੇ ਇਸ ਵੇਲੇ ਜਿਹੜੇ ਮਸਲੇ ਨੂੰ ਉਹਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਇਸ ਵੇਲੇ ਕੈਨੇਡਾ ਅਮਰੀਕਾ ਦੀ ਧਰਤੀ ਤੇ ਹੀ ਨਹੀਂ ਬਲਕਿ ਹੋਰ ਮੁਲਕਾਂ ਦੇ ਵਿੱਚ ਵੀ ਜਿਹੜਾ ਉਹ ਇਸ ਤਰ੍ਹਾਂ ਨਿਸ਼ਾਨਾ ਬਣਾ ਕੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਤੇ USA ਦੇ ਵਿੱਚ ਅਗਰ ਸਰਕਾਰੀ ਡਿਪਾਰਟਮੈਂਟ ਇਸ ਤਰ੍ਹਾਂ ਕਰਨਗੇ ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਹੋ ਸਕਦਾ ਸੋ ਇਹ ਖ਼ਬਰ USA ਤੋਂ ਹੈ ਜੀ ਹੋਰ ਖ਼ਬਰਾਂ ਸਾਡੇ ਕੋਲ ਬਹੁਤ ਸਾਰੀਆਂ ਨੇ ਉਸ ਤੋਂ ਪਹਿਲਾਂ ਥੋੜੀ ਜਿਹੀ ਜਾਣਕਾਰੀ ਦੇ ਦਈਏ ਕਿ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਸੋਨਿਕ ਤੇ ਮਾਨਸ ਪਹੁਜਾ ਹੋਰਾਂ ਨੂੰ ਯਾਦ ਰੱਖੋ ਫੋਨ ਹੈ 587-832-1208 587-832-1208 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਟੋਰਾ ਨਾਲ ਸੰਪਰਕ ਕਰ ਲਓ ਸਰਕਾਰ ਨੂੰ ਬਿੱਲ ਭੇਜਣਗੇ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਵਾਸਤੇ ਵੀਰਪਾਲ ਕੌਰ ਨੂੰ 8057-8050-9083 ਤੇ ਕਾਲ ਕਰੋ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਦੇ ਵਿੱਚ ਹੈ ਜੀ OSS ਸਮਾਇਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਤੇ ਮਾਹਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ 587-617-4496 OSS ਸਮਾਇਲ ਮੈਡੀਕਲ ਤੇ ਕਲੀਨਿਕ ਸਨਰਾਈਜ਼ ਏਰੀਆ ਦੇ ਵਿੱਚ ਹੈ ਜੀ ਖ਼ਬਰਾਂ ਹੋਰ ਜਿਹੜੀਆਂ ਨੇ ਜੀ ਉਹਨਾਂ ਵੱਲ ਧਿਆਨ ਕਰਦੇ ਹਾਂ ਕੈਨੇਡਾ ਦੇ ਵਿੱਚ ਮਕਾਨਾਂ ਦੀ ਘਰਾਂ ਦੀ ਕਿੱਲਤ ਰਹੇਗੀ ਇਹ CMHC ਦੀ ਇੱਕ ਰਿਪੋਰਟ ਕਹਿੰਦੀ ਹੈ 2036 ਤੱਕ ਕਹਿੰਦੇ ਨੇ ਕੈਨੇਡਾ ਦੇ ਵਿੱਚ 47 ਲੱਖ ਨਵੇਂ ਘਰ ਚਾਹੀਦੇ ਨੇ ਪਰ CMHC ਵਾਲੇ ਅੱਗੇ ਕਹਿੰਦੇ ਨੇ ਕਿ ਕੰਸਟਰਕਸ਼ਨ ਦੀ ਸਪੀਡ ਘੱਟ ਸਕਦੀ ਹੈ ਕੈਨੇਡਾ ਦੇ ਰੀਅਲ ਸਟੇਟ ਬਾਜ਼ਾਰ ਨੂੰ ਲੈ ਕੇ ਜਿਹੜੀ ਰਿਪੋਰਟ ਹੈ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਜਾਰੀ ਕੀਤੀ ਹੈ ਉਹ ਕਹਿੰਦੇ ਨੇ ਕਿ 2036 ਤੱਕ 4.69 ਮਿਲੀਅਨ ਘਰਾਂ ਦੀ ਲੋੜ ਪਵੇਗੀ ਤੇ ਆਉਣ ਵਾਲੀ ਡੈਕਡ ਦੇ ਵਿੱਚ ਅਫੋਰਡੇਬਿਲਟੀ ਦੇ ਟੀਚੇ ਨੂੰ ਹਾਸਲ ਕਰਨ ਲਈ ਹਰ ਸਾਲ 4,17,000 ਤੋਂ 4,69,000 ਨਵੇਂ ਘਰ ਤਿਆਰ ਕਰਨ ਦੀ ਲੋੜ ਹੋਵੇਗੀ ਭਾਵੇਂ ਕਿ ਅੰਕੜੇ 'ਚ ਮੁੱਢਲੀ ਕਮੀ ਵੀ ਆਈ ਹੈ ਪਰ ਇਹ ਹੁਣ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਜੋ ਮਹਿੰਗਾਈ ਹੈ ਜਾਂ ਮੰਦੀ ਹੈ ਇਹਦੇ ਕਰਕੇ ਘਰਾਂ ਦੀ ਜਿਹੜੀ ਕੰਸਟਰਕਸ਼ਨ ਹੈ ਕਿਤੇ ਸਲੋਅ ਤਾਂ ਨਾ ਹੋ ਜਾਊ CMHC ਦੇ ਜਿਹੜੇ ਅਧਿਕਾਰੀ ਕਹਿੰਦੇ ਨੇ ਕਿ ਆਬਾਦੀ ਦੇ ਵਾਧੇ ਵਿੱਚ ਕੋਈ ਸੁਧਾਰ ਹੋਣ ਕਾਰਨ ਘਰਾਂ ਦੀ ਕੀਮਤਾਂ 'ਚ ਰਾਹਤ ਮਿਲੀ ਹੈ ਪਰ ਜੇ ਉਸਾਰੀ ਦਾ ਕੰਮ ਮੱਠਾ ਪੈ ਗਿਆ ਤਾਂ ਮੰਗ ਫਿਰ ਵਧੇਗੀ ਤੇ ਹਾਊਸਿੰਗ ਕ੍ਰਾਈਸਿਸ ਜਿਹੜਾ ਹੈ ਉਹ ਫਿਰ ਆ ਸਕਦਾ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਸ ਰਿਪੋਰਟ ਦੇ ਮੁਤਾਬਕ ਟੋਰਾਂਟੋ ਵਿੱਚ ਘਾਟ ਜਿਹੜੀ ਹੈ ਥੋੜੀ ਜਿਹੀ ਠੀਕ ਠਾਕ ਹੋਈ ਹੈ ਮੌਂਟਰੀਅਲ ਤੇ ਓਟਵਾ

ਵਿਚ ਹੋਰ ਵੱਧ ਗਿਆ। ਐਡਮਿੰਟਨ ਕੈਨੇਡਾ ਦਾ ਉਹ ਸ਼ਹਿਰ ਹੈ ਜਿੱਥੇ ਘਰਾਂ ਦੀ ਕੋਈ ਘਾਟ ਨਹੀਂ, ਤੇ ਕੈਲਗਰੀ ਵਿਚ ਵੀ ਰਿਕਾਰਡ ਉਸਾਰੀ ਕਾਰਨ ਕੰਸਟਰਕਸ਼ਨ ਜਿਹੜੀ ਹੈ ਬਹੁਤ ਤੇਜ਼ ਹੋਈ ਹੈ ਤੇ ਇੱਥੇ ਕਾਫੀ ਇੰਪਰੂਵਮੈਂਟ ਜਿਹੜੀ ਹੈ ਜੀ ਉਹ ਹੋਈ ਹੈ। ਕੈਲਗਰੀ ਪੁਲਿਸ ਸਰਵਿਸ CPS ਵੱਲੋਂ ਐਮਰਜੈਂਸੀ ਕਾਲਾਂ ਦੇ ਵਿਚ ਮਦਦ ਲਈ ਰਿਮੋਟ ਨਾਲ ਚਲਾਏ ਜਾਣ ਵਾਲੇ ਡਰੋਨ ਜਿਹੜੇ ਨੇ ਉਹਨਾਂ ਲਈ 3 ਮਹੀਨੇ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ। ਵੀਰਵਾਰ ਤੋਂ ਸ਼ੁਰੂ ਹੋਏ, ਅੱਜ ਤੋਂ ਸ਼ੁਰੂ ਹੋਏ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਨਾਰਥ ਈਸਟ ਤੇ ਸਾਊਥ ਈਸਟ ਦੇ ਕੁਝ ਖਾਸ ਇਲਾਕਿਆਂ ਲਈ ਜਿਹੜੀਆਂ ਕਾਲਾਂ ਹੋਣਗੀਆਂ ਉਹਨਾਂ ਲਈ ਸਕਾਈ ਡਿਓ X10 ਡਰੋਨ ਭੇਜੇ ਜਾਣਗੇ। ਇਹ ਕੰਮ ਕਿਵੇਂ ਕਰਨਗੇ? ਜਦੋਂ ਕੋਈ ਐਮਰਜੈਂਸੀ ਕਾਲ ਆਵੇਗੀ ਤਾਂ ਇਹ ਜਿਹੜੇ ਟ੍ਰੇਨਡ ਪੁਲਿਸ ਅਫਸਰ ਨੇ ਇਹ ਰਿਮੋਟਲੀ ਡਰੋਨ ਭੇਜ ਸਕਣਗੇ ਤੇ ਕਈ ਮੌਕਿਆਂ ਤੇ ਇਹ ਡਰੋਨ ਜਿਹੜੇ ਨੇ ਜੋ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਸ਼ਹਿਰ ਵਿਚ ਘੁੰਮਦੀਆਂ ਨੇ ਉਹਨਾਂ ਨਾਲੋਂ ਪਹਿਲਾਂ ਉੱਥੇ ਪਹੁੰਚ ਸਕਦੇ ਨੇ। ਹਾਲਾਂਕਿ ਪੁਲਿਸ ਪਹਿਲਾਂ ਵੀ ਜਾਂਚ ਤੇ ਭਾਲ ਲਈ ਡਰੋਨਾਂ ਦੀ ਵਰਤੋਂ ਕਰਦੀ ਹੈ, ਪਰ ਨਵੇਂ ਪ੍ਰੋਜੈਕਟ ਰਾਹੀਂ ਅਧਿਕਾਰੀਆਂ ਨੂੰ ਮੌਕੇ ਦੀ ਲਾਈਵ ਜਿਹੜੀ ਵੀਡੀਓ ਮਿਲਣ ਦੇ ਨਾਲ ਉਸ ਮੌਕੇ ਦੇ ਹਾਲਾਤ, ਖਤਰੇ, ਲੋਕਾਂ ਬਾਰੇ ਪੁਲਿਸ ਦੇ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਇਹ ਸਾਰੀ ਜਾਣਕਾਰੀ ਮਿਲ ਸਕੇਗੀ। ਪੁਲਿਸ ਇਹ ਵੀ ਕਹਿੰਦੀ ਹੈ ਕਿ ਇਸ ਪ੍ਰੋਜੈਕਟ ਨੂੰ ਟਰਾਂਸਪੋਰਟ ਕੈਨੇਡਾ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ। ਸਾਰੀਆਂ ਜਿਹੜੀਆਂ ਡਰੋਨ ਫਲਾਈਟਸ ਹੋਣਗੀਆਂ ਇਹ ਫੈਡਰਲ ਜਿਹੜੇ ਰੂਲ ਨੇ ਤੇ ਜੋ ਸਰਵਿਸਿਜ਼ ਨੇ ਉਹਨਾਂ ਦੇ ਤਹਿਤ ਹੋਣਗੇ ਤੇ ਇਹ ਡਰੋਨ ਜਿਹੜੇ ਨੇ ਬਸ ਸਰਵਿਸਿਜ਼ ਸਾਊਥ ਈਸਟ ਵਿੱਚ ਵੀ ਹੋਣਗੀਆਂ, ਪਰ ਇਹ ਡਰੋਨ ਉਡਾਏ ਨੌਰਥ ਈਸਟ ਦੇ ਵਿੱਚੋਂ ਹੀ ਜਾਣਗੇ। ਤੇ ਪੁਲਿਸ ਅਧਿਕਾਰੀ ਕਹਿੰਦੇ ਨੇ ਕਿ ਇਸ ਨਾਲ ਸਾਡੀ ਜਿਹੜੀ ਲੋਕਾਂ ਦੀ ਸੇਫਟੀ ਉਸ ਨੂੰ ਬੈਟਰ ਬਣਾਉਣ ਦੇ ਵਿੱਚ ਹੈਲਪ ਮਿਲੇਗੀ ਤੇ ਡਰੋਨ ਐਜ਼ ਫਸਟ ਰਿਸਪੋਂਡਰ DFR ਪ੍ਰੋਗਰਾਮ ਇਹ ਰੈੱਡ ਈਅਰ ਦੇ ਵਿੱਚ RCMP ਨੇ ਪਹਿਲਾਂ ਸ਼ੁਰੂ ਕੀਤਾ ਸੀਗਾ ਤੇ ਇੱਥੇ ਵੀ ਜਿਹੜਾ ਹੈ ਉਹ ਸ਼ੁਰੂ ਕੀਤਾ ਜਾ ਰਿਹਾ ਜੀ। ਸੋ ਡਰੋਨ ਕਿਵੇਂ ਕੰਮ ਕਰਨਗੇ ਤੇ ਕੀ ਇਹਦੇ ਨਾਲ ਫਰਕ ਪਵੇਗਾ, ਕੀ ਇਹ ਪਾਇਲਟ ਪ੍ਰੋਜੈਕਟ ਜਿਹੜਾ ਕੱਚੇ ਤੌਰ ਤੇ ਚਲਾਇਆ ਜਾ ਰਿਹਾ ਕੀ ਪੱਕੇ ਤੌਰ ਤੇ ਵੀ ਹੋਵੇਗਾ, ਸੋ ਇਹ ਜਿਹੜਾ ਹੈ ਬਾਅਦ ਵਿੱਚ ਪਤਾ ਲੱਗੇਗਾ ਜੀ। ਪ੍ਰੋਸੀਕਿਊਟਰ ਤੇ ਪੁਲਿਸ ਨੇ ਇੱਕ ਜਾਂਚ ਤੋਂ ਬਾਅਦ ਕੈਲਗਰੀ ਦੇ ਇੱਕ ਵਿਅਕਤੀ ਤੇ ਦੋਸ਼ ਲਾਇਆ ਹੈ ਕਿ ਉਸਨੇ ਆਪਣੇ 2 ਬਹੁਤ ਛੋਟੇ ਬੱਚਿਆਂ ਨੂੰ ਜਾਨੋਂ ਮਾਰ ਦਿੱਤਾ ਤੇ ਇਹ ਕੰਮ ਉਸਨੇ ਕੈਲਗਰੀ ਅਤੇ ਰੈਵਲ ਸਟੋਕ ਜੋ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਹੈ ਇਸ ਦੇ ਦਰਮਿਆਨ ਕਿਤੇ ਕੀਤਾ। ਪਬਲੀਕੇਸ਼ਨ ਬੈਨ ਜਿਹੜਾ ਹੈ ਇਹ ਰੈਂਟੀਜ਼ ਜਿਹੜੀਆਂ ਨੇ ਬੱਚਿਆਂ ਦੀਆਂ ਉਹਨਾਂ ਦੇ ਬਾਰੇ ਹੈ ਕਿਉਂਕਿ ਨਾਮ ਨਹੀਂ ਦੱਸਿਆ ਜਾ ਸਕਦਾ ਬੱਚਿਆਂ ਦਾ ਤੇ ਫਾਦਰ ਨੂੰ ਵੀ ਜਿਹੜਾ ਹੈ ਉਹਨਾਂ ਦਾ ਬੱਚਿਆਂ ਦਾ ਬਾਪ ਹੈ ਉਸਨੂੰ ਵੀ ਸਿਰਫ MM ਕਰਕੇ ਜਾਣਿਆ ਜਾ ਰਿਹਾ। MM 38 ਸਾਲਾਂ ਦਾ ਦੱਸਿਆ ਜਾ ਰਿਹਾ ਜੀ। 2 ਚਾਰਜਸ ਨੇ ਉਸਤੇ, 3 ਸਾਲਾਂ ਲੜਕੀ ਤੇ 5 ਸਾਲਾਂ ਦਾ ਉਸਦਾ ਲੜਕਾ ਉਸਨੂੰ ਮਾਰਨ ਦੇ। ਅਪ੍ਰੈਲ 30 ਦੇ ਵਿੱਚ 30 ਨੂੰ ਇਹ ਘਟਨਾ ਦੇ ਵਿੱਚ ਦੱਸਿਆ ਗਿਆ ਕਿ ਇਹ ਵਿਅਕਤੀ ਜਿਹੜਾ ਹੈ ਕੈਲਗਰੀ ਪੁਲਿਸ ਸਰਵਿਸ ਦੇ ਡਿਸਟ੍ਰਿਕਟ 3 ਆਫਿਸ ਦੇ ਵਿੱਚ 14 ਸਟਰੀਟ ਨੌਰਥ ਵੈਸਟ ਦੇ ਵਿੱਚ ਪਹੁੰਚਿਆ ਜਿੱਥੇ ਉਸਨੇ 911 ਕਾਲ ਕੀਤੀ ਤੇ ਮੰਨ ਲਿਆ ਕਿ ਮੈਂ ਬੱਚਿਆਂ ਨੂੰ ਮਾਰਿਆ। ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਗੱਡੀ ਦੇ ਵਿੱਚੋਂ ਹੀ ਬਰਾਮਦ ਹੋਈਆਂ। ਸੋ ਇਹਦੇ ਕੀ ਇੱਕ ਇੰਨੀ ਜਿਹੜੀ ਦਿਲ ਕੰਬਾਊ ਘਟਨਾ ਹੈ, ਇਹਦੇ ਪਿੱਛੇ ਮਕਸਦ ਕੀ ਹੈ ਕਿਵੇਂ ਹੈ ਪਤਾ ਨਹੀਂ ਹੈ, ਪਰ ਕੈਲਗਰੀ ਤੇ ਇਹ ਕਹਿੰਦੇ ਨੇ ਕਿ ਬੱਚਿਆਂ ਨੂੰ ਮਾਰ ਕੇ ਉਹ ਜੋ ਇੱਥੇ ਕੈਲਗਰੀ ਦੇ ਵਿੱਚ ਲਿਆ ਉਸਨੇ ਇੱਥੇ ਨਹੀਂ ਮਾਰਿਆ ਤੇ ਇਹਨਾਂ ਨੂੰ ਜਿਹੜਾ ਹੈ ਲੋਕੇਸ਼ਨ ਜਿਹੜੀ ਹੈ ਕੈਲਗਰੀ ਤੇ ਰੈਵਲ ਸਟੋਕ ਦੇ ਦਰਮਿਆਨ ਕਿਤੇ ਹੋ ਸਕਦੀ ਹੈ ਤੇ ਉਸਨੇ ਕੀ ਕੀਤਾ ਤੇ ਮੌਤ ਜਿਹੜੇ ਬੱਚੇ ਜਿਹੜੇ ਉਹ ਕੀ ਕਰ ਰਹੇ ਸੀ। ਕਹਿੰਦੇ ਨੇ ਕਿ ਆਪਣੇ ਬਾਪ ਕੋਲ ਹੀ ਜਾ ਰਹੇ ਸੀ ਤੇ ਜੋ ਕਿ ਉਸਦੀ ਮਾਂ ਨਾਲ ਉਹਨਾਂ ਦੀ ਲੜਾਈ ਸੀ ਉਸਦੇ ਬਾਪ ਦੀ, ਤੇ ਬਹੁਤਾ ਕੁਝ ਲੱਗਦਾ ਹੈ ਕਿ ਇਹ ਸਭ ਕੁਝ ਇਸੇ ਕਰਕੇ ਹੀ ਜਿਹੜਾ ਹੈ ਇਸ ਚੀਜ਼ ਤੋਂ ਉਤਪੰਨ ਹੋਈ ਸਥਿਤੀ ਦੇ ਕਰਕੇ ਹੀ ਆ। ਸੋ ਬੜੀ ਅਨਫਾਰਚੂਨੇਟ ਜਿਹੜੀ ਹੈ ਇਹ ਘਟਨਾ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਜੋ ਜਾਣਕਾਰੀ ਵਾਲਾ ਹਿੱਸਾ ਹੈ ਜੀ, ਸਾਰੀ ਗੱਲਬਾਤ ਇੱਥੇ ਹੀ ਅਸੀਂ ਜਿਹੜੀ ਹੈ ਸਮਾਪਤੀ ਕਰਦੇ ਹਾਂ। 8 ਵਜੇ ਕੁਲਵਿੰਦਰ ਕੁਕੀ ਪ੍ਰੋਗਰਾਮ ਪੇਸ਼ ਕਰਨਗੇ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।